0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਡਿੱਠੇ ਸਭੇ ਥਾਵ ਨਹੀਂ ਤਦ ਜਿਹਾ, ਵਧਹੁ ਪੁਰਖ ਵਿਧਾਤੈ ਤਾ ਤੂ ਸੋਹਿਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬੇਨਤੀ ਕਰਾਂ ਤੀ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਕੱਲ੍ਹ ਅਤੇ ਅੱਜ ਸਮੁੱਚੇ ਹੀ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਹੈ। ਜਿੱਥੇ ਕਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦਾ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉੱਥੇ ਹੀ ਅੱਜ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਆਪ ਜੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ। ਔਰ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਤਿਕਾਰਯੋਗ ਗਿਆਨੀ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ, ਗੁਰ ਇਤਿਹਾਸ, ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਬੋਲੋ ਭਾਈ, ਜਿੰਨੀ ਸੰਗਤ ਬੈਠੀ ਹੈ, ਭੈਣਾਂ ਵੀਰ ਬਜ਼ੁਰਗ ਪਿਆਰ ਵਿੱਚ ਆਖੋ ਵਾਹਿਗੁਰੂ। ਥੋੜੀ ਜਿਹੀ ਹੋਰ ਕਿਰਪਾ ਕਰੋ, ਘਰੋਂ ਵੀ ਆਏ ਆ ਜੀ, ਲਾਹੇ ਲੈ ਕੇ ਜਾਣੇ ਨੇ, ਪਿਆਰ ਵਿੱਚ ਆਖੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਹੋਰ ਕਿਰਪਾ ਵਾਹਿਗੁਰੂ।

वाहे गुरु।

ਕਲਗੀਧਰ ਪਾਤਸ਼ਾਹ ਜੀ ਦੀ। ਬਖਸ਼ੀ ਹੋਈ ਗੁਰੂ ਫਤਿਹ ਬੁਲਾਓ, ਸਾਰੇ ਆਖੋ ਜੀ ਹੱਥ ਜੋੜ ਕੇ ਸੀਸ ਝੁਕਾ ਕੇ ਰਸਨਾ ਦੁਆਰੇ ਸਾਰੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਕਿਉਂ ਅੱਜ ਵਿਸ਼ੇਸ਼ ਕਰਕੇ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ ਹੋ।

ਗੁਰੂ ਦੀ ਬਾਣੀ ਭੁੱਲ ਗਈ ਹੈ। ਗੁਰੂ ਅਮਰਦਾਸ ਮਹਾਰਾਜ ਨੇ ਤਾਂ ਹੀ ਇਹ ਵਚਨ ਕਹੇ ਸੀ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਭਾਈ ਸਦਾ ਗੁਰੂ ਦੀ ਬਾਣੀ ਨੂੰ ਗਾਇਆ ਕਰੋ, ਸਦਾ ਭਾਈ ਗੁਰੂ ਦੀ ਬਾਣੀ ਨੂੰ ਪੜ੍ਹਿਆ ਕਰੋ, ਧਿਆਨ ਦਿਓ। ਪਰ ਜਿਸ ਵੇਲੇ ਆਪਾਂ

ਸ਼ਕੀਆ ਗੁਟਕਾ ਸਾਹਿਬ ਸੰਤੋਖ ਕੇ ਅਲਮਾਰੀ ਵਿੱਚ ਜੋ ਟਿਕਾਣਾ ਬਣਿਆ ਹੁੰਦਾ ਉੱਥੇ ਰੱਖ ਦਿੰਦਾ ਹੈ, ਉੱਠ ਜਾਂਦਾ ਹੈ। ਪਰ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਿਆਨ ਦੇ ਕੇ ਬੋਲ ਸੁਣਿਓ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਬਾਣੀ ਪੜਦਿਆਂ ਪੜਦਿਆਂ ਕਿਰਪਾ ਗੁਰੂ ਦੀ ਵਰਤ ਜਾਣੀ ਜੇ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਹੀ ਪਿਆਰਾ ਕਵਿਤਾ ਹੈ, ਕਹਿੰਦੇ ਜੈਸੇ ਦੀਪ ਦਿਪਤ ਪਤੰਗ ਲੋਟ ਪੋਟ ਹੋਤ। ਧਿਆਨ ਦੇ ਕੇ ਸੁਣਿਓ, ਫਿਰ ਮੈਂ ਉਹਦੇ ਅਰਥ ਕਰਾਂਗਾ। ਜੈਸੇ ਦੀਪ ਦਿਪਤ ਪਤੰਗ ਲੋਟ ਪੋਟ ਹੋਤ, ਕਬੂ ਕੇ ਜਵਾਰਾ ਮੈਂ ਪਰਤ ਜਰ ਜਾਏ ਹੈ। ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਬੂ ਕਾਹੂ ਦਿਨ ਫਾਸੀ ਫਾਸੈ ਬਹਰੋ ਨਾ ਆਏ ਹੈ। ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਏ ਹੈ। ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ, ਕਬੂ ਮਗਨ ਹਵੈ ਸ਼ਬਦ ਸਮਾਏ ਹੈ। ਆਖੋ ਸਤਨਾਮ ਸ਼੍ਰੀ। ਜਦੋਂ ਆਪਾਂ

ਨੇੜੇ ਹੁੰਦਾ ਕਦੇ ਦੂਰ ਹੁੰਦਾ, ਸਹਿਜੇ ਸਹਿਜੇ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਉਹਤੇ ਲੋਟ ਪੁੱਟ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰ ਜਾਂਦਾ ਹੈ। ਇੱਕਦਮ ਨੀ ਬਾਤ ਬਣਦੀ, ਰੋਜ਼ਾਨਾ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਕਿਰਪਾ ਵਰਤਦੀ ਹੈ। ਦੇਖੋ ਬੋਲ ਕਿੱਡੇ ਪਿਆਰੇ ਨੇ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬੂ ਕੇ ਜਵਾਰਾ ਮੈਂ ਜ਼ਰਤ ਜਰ ਜਾਏ। ਕਦੇ ਕਦੇ ਬਾਤ ਬਣਦੀ ਹੈ, ਉਹ ਅੱਗ ਵਿੱਚ ਸੜ ਜਾਂਦਾ ਹੈ। ਦੂਸਰਾ ਬੋਲ ਕਰਦੇ ਨੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਖੱਗ ਦਿਨ ਪ੍ਰਤ ਚੋਗ ਚੋਗ ਆਵੇ ਉੱਡ,

ਜਾਲ ਖਲਾਰਦਾ ਹੈ, ਉਸ ਜਾਲ ਦੇ ਵਿੱਚ ਫਸ ਜਾਂਦਾ ਹੈ। ਦੇਖੋ ਜੀ, ਜੈਸੇ ਖੱਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਾਹੂ ਦੇਣ ਫਾਸੀ ਫਸੇ ਬਾਹਰੋ ਨਾ ਆਏ ਹੈ, ਤੇ ਕਦੇ ਉਹ ਫਸ ਜਾਂਦਾ, ਦੁਬਾਰਾ ਪਰਤ ਕੇ ਵਾਪਸ ਨਹੀਂ ਆਉਂਦਾ। ਤੀਸਰਾ ਬੋਲ ਭਾਈ

ਉਹ ਕਮਲ ਦੇ ਫੁੱਲ ਨੂੰ ਖੋਜਦਾ ਹੈ, ਖੋਜਦਾ ਹੈ, ਖੋਜਦਿਆਂ ਖੋਜਦਿਆਂ ਕਿਸੇ ਵੇਲੇ ਐਸੀ ਬਾਤ ਬਣ ਜਾਂਦੀ ਹੈ, ਉਹ ਕਮਲ ਦੇ ਫੁੱਲ ਦੇ ਵਿੱਚ ਹੀ ਭੇਦ ਹੋ ਜਾਂਦਾ ਹੈ। ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਤੈਸੇ ਗੁਰਬਾਣੀ ਅਵਗਾਹਣ ਕਰਤ ਚਿੱਤ। ਤੇਵੇਂ ਪਿਆਰ ਵਾਲਿਆ ਗੁਰਸਿੱਖਾ, ਗੁਰੂ ਦੀ ਬਾਣੀ ਨੂੰ ਹਮੇਸ਼ਾ ਪੜ੍ਹੀ ਚੱਲ, ਹਮੇਸ਼ਾ ਪੜ੍ਹਦਾ ਚੱਲ, ਹਮੇਸ਼ਾ ਪੜ੍ਹਦਾ ਚੱਲ। ਪੜ੍ਹਦਿਆਂ ਪੜ੍ਹਦਿਆਂ ਕਿਧਰੇ ਉਹ ਘੜੀ ਆ ਜਾਵੇਗੀ, ਉਹ ਸੁਭਾਗਾ ਸਮਾਂ ਆ ਜਾਵੇਗਾ ਚਲਦਿਆਂ ਚਲਦਿਆਂ, ਤੈਸੇ ਗੁਰ ਬਾਣੀ ਅਵਗਾਹਣ ਕਰਤ ਚਿੱਤ, ਕਬਹੂ ਮਗਨ ਹਵਾ ਸ਼ਬਦ ਸਮਾਏ ਹੈ। ਕਹਿੰਦੇ ਪੜ੍ਹਦਿਆਂ ਪੜ੍ਹਦਿਆਂ ਆਪਾਂ ਹੀ ਭੁੱਲ ਜਾਂਦਾ, ਪਰਿਵਾਰ ਭੁੱਲ ਜਾਂਦਾ, ਕੁਟੰਬ ਭੁੱਲ ਜਾਂਦਾ, ਬਸ ਉਦੋਂ ਤੇ ਐਸੀ ਕਿਰਪਾ ਬਣ ਜਾਂਦੀ ਜੇ ਉਸ ਸ਼ਬਦ ਵਿੱਚ ਜੀ ਮਸਤ ਹੋ ਜਾਂਦਾ ਜੋ ਗੁਰੂ ਨੇ ਬਾਣੀ ਦੀ ਦਾਤ ਬਖਸ਼ੀ ਹੈ। ਫਿਰ ਘਰ ਦੇ ਆਲ ਜੰਜਾਲ ਸਾਰੇ ਦੇ ਸਾਰੇ ਵਿਸਰ ਜਾਂਦੇ ਨੇ, ਅੰਦਰ ਫਿਰ ਗਿਆਨ ਦਾ ਦੀਵਾ ਜਗ ਜਾਂਦਾ ਜੇ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧ ਘਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ, ਮਗਨ ਭਏ ਊਹਾ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨਹੀਂ ਕਛੂ ਜੰਜਾਰ, ਅੰਗ ਬੁੱਧ ਨਹੀਂ ਭੋਰਾ, ਊਚ ਨਾ ਊਚਾ ਬੀਚ ਨਾ ਖੀਚਾ, ਹੋ ਤੇਰਾ ਤੂੰ ਮੇਰਾ, ਏਕ ਅੰਕਾਰਾ ਏਕ ਪਸਾਰਾ, ਏਕ ਅਪਰ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਏਕ ਪ੍ਰਾਣ ਅਧਾਰਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਉੱਚਾ। ਬਸ ਉੱਥੇ ਮਗਨ ਜਦੋਂ ਹੋ ਜਾਂਦਾ ਹੈ ਨਾ, ਫਿਰ ਆਲ ਨਾਮ ਹੁੰਦਾ ਘਰ, ਜੰਜਾਲ ਘਰ ਦੇ ਜੰਜਾਲ ਭੁੱਲ ਜਾਂਦੇ ਨੇ, ਬਸ ਉਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਹੈ। ਪਰ ਇੱਕਦਮ ਨਹੀਂ ਹੈ, ਰੋਜ਼ਾਨਾ ਪੜ੍ਹਦਿਆਂ ਪੜ੍ਹਦਿਆਂ ਬਾਤ ਬਣ ਜਾਂਦੀ ਹੈ, ਜਿਵੇਂ ਪਤੰਗਾ ਰੋਜ਼ਾਨਾ ਪਤੰਗਾ ਜਾਂਦਾ ਹੈ ਦੀਵੇ ਕੋਲ ਕੁਰਬਾਨ ਹੋ ਜਾਂਦਾ ਹੈ, ਜਿਵੇਂ ਪੰਛੀ ਉੱਡਣ ਜਾਂਦੇ ਨੇ ਕਦੇ ਜਾਲ ਚ ਫਸ ਜਾਂਦੇ ਨੇ, ਕਦੇ ਭੋਰਾ ਕਮਲ ਦੀ ਸੁਗੰਧੀ ਲੈਂਦਾ ਹੈ, ਕਦੇ ਕਦੇ ਸਿੱਖ ਬਾਣੀ ਪੜ੍ਹਦਿਆਂ ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਮਗਨ ਹੋ ਜਾਂਦਾ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵ ਹੋ ਸੱਚੀ ਬਾਣੀ, ਏਕ ਜੋਤ ਏਕਾ ਮਿਲੇ, ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਉਪਜੈ, ਫੂਟ ਮਰੇ ਜਨ ਸੋਏ, ਸਾਵਲ ਸੁੰਦਰ ਰਾਹ ਮਈਆ, ਮੇਰਾ ਮਨ ਲਾਗਾ ਤੋਹੇ, ਸਾਧ ਮਿਲੇ ਸਿੱਧ ਪਾਈਐ, ਕਿ ਇਹੋ ਜੋ ਕੇ ਭੋਗ, ਦੋਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ, ਲੋਕ ਜਾਣੇ ਇਹੋ ਗੀਤ ਹੈ, ਇਹੋ ਤੋ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ, ਹਾਂਜੀ ਕੋਈ ਗਾਵੈ। ਆਖੋ ਸਤਨਾਮ ਸ਼੍ਰੀ, ਕਿੰਨੇ ਬੈਠੇ ਜੇ ਬੋਲਦੇ ਨੀ ਤੁਸੀਂ, ਸੰਗ ਆਉਂਦੀ ਜੇ ਗੱਲਾਂ ਕਰਦਿਆਂ ਕਦੇ ਨੀ ਸੰਗਦੇ, ਹਾਂਜੀ ਗੱਲਾਂ ਕਰਦੇ ਆਪਾਂ ਕਦੇ ਸੰਗੇ ਆ ਨਾ, ਬਿਲਕੁਲ ਨੀ, ਫਿਰ ਸੰਗਣਾ ਕਿਉਂ ਜੇ ਬੋਲੋਗੇ। ਸਤਨਾਮ ਸ਼੍ਰੀ, ਬਣ ਗਈ ਨਾ ਬਾਤ, ਤੁਹਾਡਾ ਵੀ ਭਲਾ ਤੇ ਕਥਾ ਕਰਨ ਵਾਲੇ ਦਾ ਵੀ ਭਲਾ, ਤੁਹਾਡੀ ਚਿੱਤ ਇਕਾਗਰਤਾ ਬਣ ਜਾਂਦੀ ਹੈ। ਇੱਕ ਵਾਰ ਫਿਰ ਆਖ ਦਿਓ ਸਤਨਾਮ ਸ਼੍ਰੀ, ਤੁਹਾਡਾ ਵੀ ਸਵਾਸ ਸਫਲਾ ਤੇ ਦਾਸ ਦਾ ਵੀ ਸਫਲਾ ਹੋ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਕੀ ਬਾਣੀ ਦਾ ਪ੍ਰਤਾਪ ਹੋ ਜਾਂਦਾ ਹੈ, ਸਾਰੇ ਘਰ ਦੇ ਧੰਦੇ ਵਿਸਰ ਜਾਂਦੇ ਨੇ, ਉਸ ਸ਼ਬਦ ਵਿੱਚ ਅਨਾਹਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਸਾਧ ਮਿਲੇ ਸਿੱਧ ਪਾਈਏ, ਕਿ ਇਹੋ ਜੋ ਕੇ ਭੋਗ, ਦੋਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ, ਲੋਕ ਜਾਣੇ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ, ਇੱਥੇ ਸੀ ਜੀ ਕੋਈ ਗਾਵੈ ਕੋ ਸੁਣੈ, ਕੋਈ ਤਾਂ ਬੋਲ ਰਿਹਾ ਹੈ ਤੇ ਤੁਸੀਂ ਸੁਣ ਰਹੇ ਹੋ, ਸੁਣ ਰਹੇ ਹੋ ਨਾ, ਤੇ ਸੁਣਨ ਦਾ ਲਾਭ ਕੀ ਹੈ, ਤੁਸਾਂ ਨੇ ਕਹਿ ਦੇਣਾ ਜੇ ਨਾਲ, ਦੁੱਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ, ਸੁਣ ਰਹੇ ਹੋ ਨਾ, ਆਨੰਦ ਆਉਂਦਾ ਹੈ, ਦੁੱਖ ਰੋਗ ਚਲੇ ਜਾਂਦੇ ਨੇ। ਮੇਰੇ ਗਰੀਬ ਨਿਵਾਜ ਕਹਿੰਦੇ ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ
ਪਾਏ। ਪੂਰਿਆਂ ਗੁਰਾਂ ਨੇ ਪੂਰੀ ਕਿਰਪਾ ਕੀਤੀ ਹੈ, ਸਾਨੂੰ ਅੰਮ੍ਰਿਤ ਬਾਣੀ ਦਾ ਖਜ਼ਾਨਾ ਬਖਸ਼ਿਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਨੇ ਜੀ, ਗੁਰਪੂਰ ਹੈ ਪੂਰੀ ਕੀਨੀ, ਪੂਰਿਆਂ ਗੁਰਾਂ ਨੇ ਸਾਡੇ ਤੇ ਪੂਰੀ ਪੂਰੀ ਕਿਰਪਾ ਕੀਤੀ ਹੈ। ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਣਾ ਕੀ ਧੂਰ ਮਨ ਮੰਗ ਆਵ ਛੋੜ, ਬੇਨਤੀ ਕਰੋ ਸਾਧ ਸੰਗ ਅਗਣ ਸਾਗਰ ਤਰੋ। ਸਾਧ ਸੰਗਤ ਵਿੱਚ ਆ ਕੇ ਬਾਣੀ ਸੁਣਦੇ ਆ, ਸੰਸਾਰ ਸਮੁੰਦਰ ਤੋਂ ਜੀਵ ਤਰ ਜਾਂਦਾ ਹੈ। ਗੁਰਪੂਰ ਹੈ ਪੂਰੀ ਕੀਨੀ ਬਖਸ਼, ਬੱਬਾ ਖੱਖਾ ਸੱਸਾ ਬਖਸ਼, ਪੂਰੀ ਬਖਸ਼ਿਸ਼ ਪੂਰੀ ਕਿਰਪਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਗਰੀਬਾਂ ਤੇ ਕੀਤੀ ਜੇ, ਤਾਂ ਇਹ ਬਾਣੀ ਦਾ ਖਜ਼ਾਨਾ ਮਿਲਿਆ। ਬਖਸ਼ ਆਪਣੀ ਕਰ ਦੀਨੀ, ਨਿਤ ਆਨੰਦ ਸੁਖ ਪਾਇਆ, ਥਾਵ ਸਗਲੇ ਸੁਖੀ ਵਸਾਇਆ। ਜਿਹੜੇ ਬਾਣੀ ਪੜਨ ਵਾਲੇ ਨੇ ਨਿਤਾ ਪ੍ਰਤੀ ਬਾਣੀ ਪੜਦੇ ਨੇ, ਨਿਤਾ ਪ੍ਰਤੀ ਆਨੰਦ ਬਣਿਆ ਰਹਿੰਦਾ। ਬਾਣੀ ਗੁਰੂ ਹੈ ਤੇ ਗੁਰੂ ਨੂੰ ਮਿਲਣ ਕਰਕੇ ਆਨੰਦ ਹੁੰਦਾ ਜੇ, ਆਨੰਦ ਭਇਆ ਮੇਰੀ ਮਾਂ ਇਹ ਸਤਿਗੁਰੂ ਮੈਂ ਪਾਇਆ, ਨਿਤ ਆਨੰਦ ਸੁਖ ਪਾਇਆ, ਥਾਵ ਸਗਲੇ ਸੁਖੀ ਵਸਾਇਆ, ਹਰ ਕੀ ਭਗਤ ਫਲ ਦਾਤੀ, ਗੁਰਪੂਰੈ ਕਿਰਪਾ ਕਰ ਦੀਨੀ ਬਿਰਲੈ ਕਿਨਹੂ ਜਾਤੀ।

ਕੀ ਲਾਭ ਹੈ? ਉਹ ਸਫਲ ਸਦਾ ਸੁਖਦਾਈ। ਤੈ ਵਿੱਚ ਜਾਈਏ ਜੀ, ਗਰੀਬ ਨਿਵਾਜ ਕਹਿੰਦੇ ਜਿਹੜੇ ਬਾਣੀ ਪੜਨਗੇ ਨਾ ਜਾਂ ਸੁਣਨਗੇ ਤੇ ਜਿਹੜਾ ਜੀਵਨ ਮਿਲਿਆ ਹੈ, ਮਨੁੱਖਾ ਜੀਵਨ ਮਿਲਿਆ ਹੈ, ਉਮਰਾਂ ਤੇ ਘਟਦੀ ਜਾਂਦੀ ਹੈ ਨਾ, ਵੱਧਦੀ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਜੀਵਨ ਸਫਲ ਹੋ ਜਾਂਦਾ ਜੇ ਗੁਰਬਾਣੀ ਗਾਵੇ ਭਾਈ। ਉਹ ਜਿਹੜੇ ਪੜਨ ਵਾਲੇ ਨੇ ਸਫਲ, ਉਹਨਾਂ ਦਾ ਜੀਵਨ ਸਫਲ ਹੈ। ਫਿਰ ਨਾਲ ਮਹਾਰਾਜ ਕਹਿੰਦੇ ਸੁਖਦਾਈ, ਤਾਂ ਗੁਰਬਾਣੀ ਜਿਹੜੀ ਹੈ ਜੀਵਨ ਵਿੱਚ ਸੁਖ ਆਨੰਦ ਖੇੜਾ ਲੈ ਆਉਂਦੀ ਹੈ। ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਨੂੰ ਨਮਸਕਾਰ ਕਰਦੇ ਹੋ ਤੇ ਅੰਦਰ ਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ ਕਿ ਸਾਨੂੰ ਪੂਰਿਆਂ ਗੁਰਾਂ ਦੀ ਪ੍ਰਾਪਤੀ ਹੋ ਗਈ ਹੈ। ਧਿਆਨ ਦਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਇਹ ਖਜ਼ਾਨਾ ਸਾਨੂੰ ਬਖਸ਼ਿਆ ਹੈ। ਸੱਚਖੰਡ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ, ਦੁਪਹਿਰ ਦੀ ਕਥਾ ਅੰਦਰ ਵਿਚਾਰਾਂ ਸਾਂਝੀਆਂ ਚੱਲੀਆਂ ਸਨ, ਪਰ ਜਿਸ ਵੇਲੇ ਦਸ਼ਮੇਸ਼ ਪਿਤਾ ਮਹਾਰਾਜ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਤਖਤ ਬਾਲਾ ਜੇਰ ਗੁਰ ਗੋਬਿੰਦ ਸਿੰਘ, ਤਖਤਾਂ ਤੇ ਸੁਭਾਏ ਮਾਣ ਸੱਚੇ ਪਾਤਸ਼ਾਹ, ਕਲਗੀਆਂ ਵਾਲੇ ਬਾਜਾਂ ਵਾਲੇ ਮੇਰੇ ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਏ ਨੇ ਤੇ ਸਿੱਖਾਂ ਨੇ ਬੇਨਤੀ ਕੀਤੀ ਸੀ, ਗਰੀਬ ਨਿਵਾਜ ਬਾਣੀ ਦੇ ਅਰਥ ਬਾਣੀ ਪੜਾਓ, ਬਾਣੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰੋ। ਤਾਂ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਵਚਨ ਕੀਤਾ, ਜਾਓ ਭਾਈ ਕਰਤਾਰਪੁਰ ਸਾਹਿਬ ਜਾਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਹੈ ਉਹ ਲੈ ਕਰਕੇ ਆਓ। ਧੀਰ ਮਲ ਨੇ ਜਵਾਬ ਦੇ ਦਿੱਤਾ ਵੀ ਜੇ ਪੂਰਾ ਗੁਰੂ ਹੈ ਤਾਂ ਫਿਰ ਕੰਠ ਤੋਂ ਬਾਣੀ ਉਚਾਰਨ ਕਰ ਲੈਂਦੇ ਨੇ, ਫਿਰ ਸਾਰੀ ਬਾਣੀ ਦੁਬਾਰਾ ਲਿਖੀ ਜਾ ਸਕਦੀ ਹੈ, ਗੁਰੂ ਤੇ ਕਦੇ ਸ਼ੰਕਾ ਨਹੀਂ ਹੁੰਦਾ। ਸਤਿਕਾਰਯੋਗ ਭਾਈ ਕਾਹਨ ਸਿੰਘ ਜੀ ਦੇ ਨਾਭਾ ਜੀ ਦੇ ਪਿਤਾ ਜੀ ਨੂੰ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਕੰਠ ਸੀ, ਤਾਂ ਸਤਿਗੁਰੂ ਮਹਾਰਾਜ ਜੁਗੋ ਜੁਗ ਅਟਲ ਨੇ, ਉਹ ਨਿਰੰਕਾਰੀ ਜੋਤ ਨੇ ਗੁਰੂ ਗੋਬਿੰਦ ਸਿੰਘ ਸਾਹਿਬ। ਮੈਂ ਜਿੱਥੇ ਬਾਤ ਲਿਆਉਣਾ ਚਾਹੁੰਦਾ ਹੈ, ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਲਾਇਆ ਗਿਆ, ਸੰਪੂਰਨਤਾ ਹੋਈ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ, ਧਿਆਨ ਦਿਓ। ਤੇ ਕਲਮ ਦਾ ਪ੍ਰਬੰਧ ਕਿਹਨੇ ਕੀਤਾ? ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ। ਕਿਹਨਾਂ ਨੇ ਕੀਤਾ? ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ। ਸ਼ਾਹੀ ਦਾ ਪ੍ਰਬੰਧ ਕਿਹਨੇ

ਜਾਵੇਗੀ, ਤਿੱਖੀ ਕੀਤੀ ਜਾਵੇਗੀ। ਦੇਖੋ ਕਿੰਨੀ ਭਾਵਨਾ ਬਾਬਾ ਦੀਪ ਸਿੰਘ ਜੀ ਦੇ। ਤਾਂ ਜਦੋਂ ਦੋ ਚਾਰ ਬਾਣੀ ਦੀਆਂ ਅੰਮ੍ਰਿਤ ਬੋਲ ਸ਼ਬਦ ਲਿਖੇ ਜਾਣਗੇ ਤੇ ਕਲਮ ਦਾ ਅਗਲੀ ਨਿਬ ਜਿਹੜੀ ਹੈ, ਹਾਂਜੀ ਆਖੋ ਸਤਨਾਮ ਸ਼੍ਰੀ, ਕਿਤੇ ਇਹੋ ਜਿਹੀ ਭਾਵਨਾ ਬਣ ਜਾਵੇ ਕੀ ਹੋਵੇਗੀ, ਕੁੰਡੀ ਹੋ ਜਾਏਗੀ ਨਾ, ਫਿਰ ਉਹਦੇ ਨਾਲ ਲਿਖਾਰੀ ਸਹੀ ਨਹੀਂ ਆਵੇ, ਕਿਉਂਕਿ ਉਹ ਕਲਮ ਜਿਹੜੀ ਹੈ ਉਹ ਮੁੜ ਜਾਣੀ ਹੈ। ਤਾਂ ਬਾਬਾ ਦੀਪ ਸਿੰਘ ਜੀ ਰੋਜ਼ਾਨਾ ਕਾਨਿਆਂ ਦੀਆਂ ਬੜੀਆਂ ਬੜੀਆਂ ਪੰਡਾਂ ਜਿਹੜੀਆਂ ਨੇ, ਪੰਡ ਕਹਿੰਦੇ ਜੀ ਬੰਨ ਕੇ ਕੱਟ ਕੇ ਜੇ ਇੱਕ ਥਾਂ ਤੇ ਲਿਆਉਣੀ, ਰੋਜ਼ਾਨਾ ਲਿਆ ਕੇ ਕਲਮਾਂ ਦੇ ਢੇਰ ਲੱਗੀ ਜਾਂਦੇ ਨੇ। ਤੇ ਸਾਡੇ ਵਰਗੇ ਬੰਦੇ ਵੀ ਇੱਦਾਂ ਦੇ ਹੁੰਦੇ ਨੇ, ਕਿਸੇ ਨੇ ਕਿਹਾ ਬਾਬਾ ਦੀਪ ਸਿੰਘ ਜੀ ਆ ਰੋਜ਼ਾਨਾ ਕਾਨੇ ਲਿਆਉਣ ਦੀ ਲੋੜ ਨਹੀਂ ਹੈ। ਅੱਜ ਵੀ ਤਰਕਸ਼ੀਲ ਬੰਦੇ ਹੈ, ਰੋਜ਼ਾਨਾ ਇਹਨਾਂ ਦੀ ਲੋੜ ਨਹੀਂ ਹੈ। ਕਿਉਂ? ਜਿਹੜੀ ਕਲਮ ਤੇ ਨਿਬ ਮੁੜ ਜਾਂਦੀ ਹੈ, ਨਿਬ ਹੀ ਕਹਿੰਦੇ, ਮੁੜ ਜਾਂਦੀ ਹੈ ਅੱਗੋਂ ਟੁੱਟ ਜਾਂਦੀ ਹੈ, ਤੇ ਉਸ ਕਲਮ ਦੇ ਉੱਤੇ ਦੁਬਾਰਾ ਬਲੇਟ ਕਾਤੀ ਚਲਾ ਦਿਆ ਕਰੋ। ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜਿਸ ਕਲਮ ਨਾਲ ਧਨ ਸੋ ਕਾਗਦ, ਕਲਮ ਧਨ, ਕਾਗਜ਼ ਵੀ ਧਨ ਹੈ, ਬਾਣੀ ਬਣ ਗਈ ਹੈ ਤਾਂ ਕਲਮ ਵੀ ਧਨ ਹੈ। ਤੇ ਜਿਸ ਕਲਮ ਦੇ ਨਾਲ ਮੇਰੇ ਗੁਰੂ ਦਾ ਸ਼ਬਦ ਲਿਖਿਆ ਗਿਆ ਹੈ, ਉਸ ਕਲਮ ਤੇ ਦੁਬਾਰਾ ਬਲੇਟ ਨਹੀਂ ਚੱਲ ਸਕਦਾ। ਆਖੋ ਸਤਨਾਮ ਸ਼੍ਰੀ, ਆਹ ਹੈ ਬਾਣੀ ਦਾ ਅਦਬ, ਜਿਹਦੇ ਨਾਲ ਇੱਕ ਵਾਰ ਸ਼ਬਦ ਲਿਖਿਆ ਗਿਆ ਜੇ ਨਾ, ਉਹਦੇ ਤੇ ਦੁਬਾਰਾ ਬਲੇਟ ਨਹੀਂ ਚੱਲ ਸਕਦਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਦੁਬਾਰਾ ਤੋਂ ਨਵੀਆਂ ਕਲਮਾਂ, ਉਹ ਕਲਮ ਵੀ ਧਨ ਹੈ, ਉਹ ਲਿਖਣ ਵਾਲਾ ਵੀ ਧਨ ਹੈ, ਉਹ ਕਾਗਜ਼ ਵੀ ਧਨ ਹੈ। ਸੰਪੂਰਨਤਾ ਹੋ ਗਈ ਜਿਸ ਵੇਲੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨਾਂਦੇੜ ਦੀ ਧਰਤੀ ਤੇ ਪਹੁੰਚ ਗਏ ਨੇ। ਮੈਂ ਜਿੱਥੇ ਬਾਤ ਲਿਆਉਣਾ ਚਾਹੁੰਦਾ ਹੈ, ਤਾਂ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਜੀ ਦਾ ਉਹ ਸਮਾਂ ਆ ਗਿਆ, ਸੱਚਖੰਡ ਪਿਆਨਾ ਕਰਨ ਦਾ, ਜੋਤੀ ਜੋਤ ਸਮਾਉਣ ਦਾ ਸਮਾਂ। ਜਿਸ ਵੇਲੇ ਉਹ ਸਮਾਂ ਬਣਿਆ ਤੇ ਪਿਆਰੇ ਗੁਰਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਸ ਵੇਲੇ ਆਪ ਜੀ ਸਰੂਪ ਵਿੱਚ ਹੋ, ਸਰੀਰ ਵਿੱਚ ਮੌਜੂਦ ਹੋ, ਸਰੀਰ ਵਿੱਚ ਮੌਜੂਦ ਹੋ, ਤੇ ਅਸੀਂ ਤੁਹਾਡੇ ਨਾਲ ਬੇਨਤੀਆਂ ਦੇ ਰੂਪ ਵਿੱਚ ਬਚਨ ਬਲਾਸ ਕਰ ਲੈਂਦੇ ਹਾਂ, ਤੁਸੀਂ ਸਾਨੂੰ ਸ਼ਬਦ ਦੱਸਦੇ ਹੋ, ਕੋਈ ਦੁੱਖ ਹੈ ਜੀਵਨ ਵਿੱਚ, ਕੋਈ ਸੁੱਖ ਹੈ, ਅੱਜ ਆਪਾਂ ਆ ਕੇ ਇੱਥੇ ਅਰਦਾਸ ਕਰਵਾਉਣੇ ਆ ਨਾ, ਭਾਈ ਸਾਹਿਬ ਜੀ ਤੋਂ ਕਰਦੇ ਹਾਂ ਜਾਂ ਅਸੀਂ ਆਪ ਖੁਦ ਬਖੁਦ ਵੀ ਅਰਦਾਸ ਕਰਦੇ ਹਾਂ। ਤਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਹੁਣ ਤੁਸੀਂ ਸਰੀਰ ਵਿੱਚ ਹੋ, ਅਸੀਂ ਤੁਹਾਨੂੰ ਆ ਕੇ ਦੁੱਖ ਸੁੱਖ ਦੱਸਦੇ ਰਹਿੰਦੇ ਹਾਂ, ਤਾਂ ਜਦੋਂ ਤੁਸੀਂ ਸੱਚਖੰਡ ਪਿਆਨਾ ਕਰ ਗਏ, ਬਾਤ ਬੜੀ ਮਜ਼ੇਦਾਰ ਹੈ, ਤਾਂ ਫਿਰ ਮਹਾਰਾਜ ਅਸੀਂ ਕਿਨੂੰ ਦੱਸਾਂਗੇ, ਕਿਨੂੰ ਦੁੱਖ ਦੱਸਾਂਗੇ, ਕਿਨੂੰ ਸੁੱਖ ਦੱਸਾਂਗੇ। ਤਾਂ ਉਸ ਵੇਲੇ ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਪਿਆਰੇ ਗੁਰਸਿੱਖਾਂ ਨੂੰ ਬਚਨ ਕਹੇ ਨੇ, ਉਹਨਾਂ ਬੋਲਾਂ ਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਕਲਮਬੰਦ ਕੀਤਾ ਹੈ, ਧਿਆਨ ਦੇ ਕੇ ਸੁਣਿਓ। ਪਰ ਇੱਕ ਵਾਰ ਆਖੋ ਸਤਨਾਮ ਸ਼੍ਰੀ, ਗੱਜ ਕੇ ਬੋਲੋ ਸਤਨਾਮ ਸ਼੍ਰੀ। ਉਹਨਾਂ ਬੋਲਾਂ ਨੂੰ ਭਾਈ ਸਾਹਿਬ ਜੀ ਨੇ ਕਲਮਬੰਦ ਕੀਤਾ ਹੈ, ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਬਾਰਕ ਰਸਨਾ ਤੋਂ ਬਚਨ ਕਰਦੇ ਨੇ। ਕਹਿੰਦੇ ਸ੍ਰੀ ਗੁਰੂ ਗ੍ਰੰਥ, ਕੱਲਾ ਕੱਲਾ ਅੱਖਰ ਅੰਦਰ ਵਸਾ ਲਿਓ ਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਪਿਆਰੇ ਗੁਰਸਿੱਖੋ, ਆਦਿ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਸਾਰਿਆਂ ਦੇ ਗੁਰੂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ, ਸਭ ਬੋਲ ਆ ਗਿਆ ਜੀ, ਸਭ ਕਿਹੜਾ। ਤੇ ਅਗਲੇ ਬੋਲ ਬੜੇ ਕਮਾਲ ਦੇ ਨੇ, ਜੋ ਹਮਰੇ ਚਾਹੇ ਦਰਸ਼ਨ ਹੇਰਾ। ਤੁਸੀਂ ਕਹਿੰਦੇ ਹੋ ਨਾ ਵੀ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਦੀਦਾਰ ਕਰਦੇ ਆ, ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਸਨ, ਉਸ ਤੋਂ ਬਾਅਦ ਸਾਹਿਬ ਜੀ ਕਹਿਣ ਲੱਗੇ ਜਿਹੜਾ ਚਾਹੁੰਦਾ ਗੁਰਸਿੱਖ ਵੀ ਦਸਾਂ ਪਾਤਸ਼ਾਹੀਆਂ ਦੇ ਦੀਦਾਰ ਹੋ ਜਾਣ, ਉਹ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ। ਉਹ ਕਾਹਦੇ ਦਰਸ਼ਨ ਕਰ ਲਵੇ? ਗੁਰੂ ਗ੍ਰੰਥ ਸਾਹਿਬ ਜੀ ਦੇ। ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਨੇ ਤਾਂ ਹੀ ਇਹ ਕਹੇ ਸੀ ਬੋਲ, ਹੋਵੇ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋਂ ਝੱਟੀਐ ਤੁਜ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਕੱਟੀਐ
ਜੋ ਹਮਰੇ ਚਾਹੇ ਦਰਸ਼ਨ

ਹੇਰਾ ਸੋ ਸਰ ਦਾ ਤਰ ਹੇਰਨ ਕਰੇ। ਤਾਂ ਸਾਹਿਬ ਜੀ ਕਹਿੰਦੇ ਗੰਨ ਗੰਨ ਗੱਗਾ ਨੰਨਾ ਗੰਨ ਪਾਪਣ ਕਹੋ ਤਤ ਛਿਣ ਹਰੈ। ਦੇਖੋ ਦਰਸ਼ਨਾਂ ਦਾ ਕਿੰਨਾ ਭਾਰੀ ਫਲ ਹੈ। ਸਾਹਿਬ ਜੀ ਕਹਿਣ ਲੱਗੇ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਆ ਜਨਮਾਂ ਜਨਮਾਤਰਾਂ ਦੇ ਪਾਪ ਖਤਮ ਹੋ ਜਾਂਦੇ ਨੇ। ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਉਹ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਅਗਲੇ ਬੋਲ ਹੋਰ ਬੜੇ ਕਮਾਲ ਦੇ ਨੇ ਗਨ ਪਾਪਣ ਕੋ ਤਤ ਛਿਨ ਹਰੈ। ਦੂਜਾ ਬੋਲ ਜੀ ਮੋ ਕੋ ਮੇਰੇ ਨਾਲ ਮੌਕੋ ਤੋਂ ਭਾਵ ਮੇਰੇ ਨਾਲ ਕੀ ਮੌਕੋ ਬਾਤ ਕਰਨ ਕੀ ਚਾਹੇ। ਕਲਗੀਧਰ ਪਾਤਸ਼ਾਹ ਕਹਿੰਦੇ ਗਰੀਬ ਨਿਵਾਜ ਕਹਿੰਦੇ ਜਿਹੜਾ ਕਹਿੰਦਾ ਨਾ ਵੀ ਮੈਂ ਕਲਗੀਧਰ ਜੀ ਦੇ ਨਾਲ ਬਚਨ ਕਰਨੇ ਨੇ, ਹਾਂਜੀ ਬਚਨ ਬਿਲਾਸ ਕਰਨੇ ਨੇ, ਉਹ ਕੀ ਕਰੇ। ਮੌਕੋ ਬਾਤ ਕਰਨ ਕੀ ਚਾਹੇ ਤਾਂ ਸਾਹਿਬ ਜੀ ਕਹਿਣ ਲੱਗੇ ਪੜੇ ਸੁਣੇ ਗੁਰੂ ਗ੍ਰੰਥ ਉਮਾ ਹੈ। ਸਮਝ ਆਈ ਜੇ ਨਹੀਂ ਆਈ ਫਿਰ ਰਿਪੀਟ ਕਰਾਂ। ਮੌਕੋ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੇਰੇ ਨਾਲ ਜਿਹੜਾ ਸਿੱਖ ਚਾਹੁੰਦਾ ਹੈ ਵੀ ਮੈਂ ਬਚਨ ਬਿਲਾਸ ਕਰਾਂ ਪੜੇ ਸੁਣੇ ਗੁਰੂ ਗ੍ਰੰਥ ਉਮਾ ਹੈ ਤੇ ਪ੍ਰੇਮ ਦੇ ਨਾਲ ਜਿਹੜੀ ਬਾਣੀ ਸੁਣਨੀ ਜੇ ਨਾ ਇਹ ਗੁਰੂ ਹੀ ਬੋਲ ਰਿਹਾ ਹੈ, ਗੁਰੂ ਦੇ ਬੋਲ ਨੇ ਤੇ ਜਿਹੜਾ ਬਾਣੀ ਪੜ੍ਹਨੀ ਹੈ ਇਹ ਗੁਰੂ ਦੇ ਨਾਲ ਬਚਨ ਕਰਨੇ ਨੇ। ਪੜੇ ਸੁਣੇ ਗੁਰੂ ਗ੍ਰੰਥੋ ਮਾਹ। ਅਗਲਾ ਬੋਲ ਤਿਸ ਮੈਂ ਕਹਿਓ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜੋ ਸਾਨੂੰ ਕਹਿ ਰਹੀ ਹੈ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਪਾਤਸ਼ਾਹ ਸਾਨੂੰ ਉਸ ਬੋਲਾਂ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਮੈਂ ਦੁਪਹਿਰੇ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ। ਸਾਹਿਬ ਜੀ ਕਹਿਣ ਲੱਗੇ ਤਿਸ ਮੈਂ ਜੋ ਗੁਰੂ ਕੀ ਬਾਣੀ ਦੇ ਬੋਲ ਨੇ ਕਹਿਓ ਜੋ ਗੁਰੂ ਕਹਿ ਰਿਹਾ ਹੈ ਕਰੇ ਕਮਾਵਣ ਜਿਹੜਾ ਉਹਨਾਂ ਬੋਲਾਂ ਨੂੰ ਸੁਣੇਗਾ ਪੜੇਗਾ ਤੇ ਜੀਵਨ ਚ ਲਾਗੂ ਕਰ ਲਵੇਗਾ ਕਮਾ ਲਵੇਗਾ। ਤਿਸ ਮੈਂ ਕਹਿਓ ਸੋ ਕਰੇ ਕਮਾਵਣ। ਸਾਹਿਬ ਜੀ ਕਹਿੰਦੇ ਚਾਰ ਪਦਾਰਥ ਲੇ ਮਨ ਪਾਵਣ ਚਾਰੇ ਪਦਾਰਥ ਜਿਹੜੇ ਉਹਨੂੰ ਪ੍ਰਾਪਤ ਹੋ ਜਾਣਗੇ। ਹੁਣ ਅਗਲਾ ਬੋਲ ਹੋਰ ਗਹਿਰਾਈ ਚ ਚੱਲਿਓ ਚਾਰ ਪਦਾਰਥ ਲੇ ਮਨ ਪਾਵਣ ਹੋਹੇ ਕਾਮਣਾ। ਫਿਰ ਮੈਂ ਕਹਿਣ ਲੱਗਾ ਜੀ ਹੋਹੇ ਕਾਮਨਾ ਕਾਮਨਾ ਕੀ ਆ ਜਿੰਨੇ ਆਪਾਂ ਬੈਠੇ ਆ ਨਾ ਮੇਰੀਆਂ ਭੈਣਾਂ ਵੀਰ ਇੱਛਾ ਅਸੀਂ ਕੋਈ ਨਾ ਕੋਈ ਇੱਛਾ ਜ਼ਰੂਰ ਲੈ ਕੇ ਆਇਆ ਕੋਈ ਕੁਛ ਮੰਗਿਆ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ ਇਹ ਸਿਲਸਿਲਾ ਮੁੱਕਦਾ ਨਹੀਂ ਜੇ ਹੁੰਦਾ ਮੰਗਣ ਵਾਲਾ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਨਾ ਅਗਲੀ ਫਿਰ ਤਿਆਰ ਹੋ ਜਾਂਦੀ ਉੱਥੇ ਜਾਂਦੀ ਹੈ ਤੇ ਏਦਾਂ ਹੀ ਚੱਲਦਾ ਰਹਿੰਦਾ ਜੇ ਪੰਡਾ ਪੰਡੋਰੀਆ ਕਿੰਨਾ ਕਪਾਰ ਇੱਕ ਮੁੱਕੀ ਚੱਕ ਲਾ ਦੂਜੀ ਤਿਆਰ ਵਾਲੀ ਇੱਛਾ ਹੋ ਜਾਂਦੀ ਹੈ। ਸਾਹਿਬ ਜੀ ਕਹਿੰਦੇ ਇੱਛਾ ਪੂਰੀਆਂ ਹੋਈਆਂ ਜਾਣੀਆਂ ਨੇ ਪਰ ਇੱਕ ਕੰਮ ਕਰੀ ਹੋਹੇ ਕਾਮਨਾ ਸਿੱਖ ਕਹਿ ਕੋਈ ਵਿਘਨ ਪਰ ਕਹਿ ਸੰਕਟ ਹੋਈ। ਸਾਡੇ ਨੇਕਾਂ ਜੀਵਨ ਵਿੱਚ ਕਾਰੋਬਾਰ ਵਿੱਚ ਵਿਘਨ ਪੈ ਜਾਂਦੇ ਨੇ ਕੰਮ ਹੁੰਦੇ ਹੁੰਦੇ ਰੁਕ ਜਾਂਦੇ ਨੇ ਤੇ ਕਈ ਵਾਰ ਰੁਕਦੇ ਰੁਕਦੇ ਹੋ ਜਾਂਦੇ ਨੇ। ਸਾਹਿਬ ਜੀ ਕਹਿੰਦੇ ਜਦੋਂ ਵਿਘਨ ਪੈ ਰਿਹਾ ਹੈ ਜਾਂ ਕਾਰਜ ਦੀ ਆਰੰਭਤਾ ਕਰਨ ਲੱਗਾ ਹੈ ਹੋਹੇ ਕਾਮਨਾ ਸਿੱਖ ਹੈ ਕੋਈ ਚੇਤਾ ਰੱਖਿਓ ਭੈਣੋ ਅੱਜ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਣਾ ਆਪਣੀ ਇੱਛਾ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਚ ਆ ਜਾਣਾ। ਹੋਹੇ ਕਾਮਨਾ ਸਿੱਖ ਹੈ ਕੋਈ ਵਿਘਨ ਪਰ ਕੈ ਸੰਕਟ ਹੋਈ ਕੀ ਕਰੇ ਸ਼ਰਨ ਗ੍ਰੰਥ ਸਾਹਿਬ ਕੀ ਜਾਏ। ਸਾਹਿਬ ਨੇ ਕੀ ਆਖਿਆ ਜੀ ਕਲਗੀਧਰ ਪਾਤਸ਼ਾਹ ਨੇ ਕੋਈ ਸੰਕਟ ਹੈ ਦੁੱਖ ਹੈ ਸੁੱਖ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਣਾ ਹੈ। ਦੇਖੋ ਮਹਾਰਾਜ ਦੇ ਬੋਲ ਤਾਂ ਮੈਂ ਬੋਲ ਤੁਹਾਨੂੰ ਅੱਜ ਕਹਿ ਰਿਹਾ ਪ੍ਰਕਾਸ਼ ਦਿਹਾੜਾ ਵੀ ਸਾਡੀ ਪੂਰੀ ਪੂਰੀ ਪ੍ਰਤੀਤ ਗੁਰੂ ਦੀ ਬਾਣੀ ਤੇ ਬਣ ਜਾਵੇ। ਜ਼ਿੰਦਗੀ ਦੁੱਖ ਸੁੱਖ ਚੱਲਦੇ ਰਹਿੰਦੇ ਨੇ ਹੋਹੇ ਕਾਮਨਾ ਸਿੱਖ ਹੈ ਕੋਈ ਵਿਘਨ ਪਰ ਕਹਿ ਸੰਕਟ ਹੋਈ ਸ਼ਰਨ ਗ੍ਰੰਥ ਸਾਹਿਬ ਕੀ ਜਾਏ। ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ। ਤਤ ਛਿਣ ਸਤਿਗੁਰੂ ਬਣੇ ਸਹਾਏ। ਕਹਿੰਦੇ ਗੁਰੂ ਉਦੋਂ ਹੀ ਮਦਦਗਾਰ ਹੋ ਜਾਵੇਗਾ
ਗੁਰੂ ਸਹਾਇਤਾ ਕਰੇਗਾ। ਗੁਰੂ ਜਲੇ ਜਲੇ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਪਰ ਸਾਹਿਬਾਨ ਨੇ ਅੰਤ ਵਿੱਚ ਇੱਕ ਬਹੁਤ ਗਹਿਰਾਈ ਵਾਲੇ ਬੋਲ ਕਰ ਦਿੱਤੇ। ਸਾਹਿਬ ਕਹਿਣ ਲੱਗੇ, ਸ਼ਰਧਾਲੂ ਕੋ ਸਭ ਕੁਛ ਹੈ। ਜਿਹੜਾ ਤੇ ਸ਼ਰਧਾ ਨਾਲ ਭਾਵਨਾ ਨਾਲ ਆਵੇਗਾ ਨਾ, ਉਹਦੀ ਤਾਂ ਝੋਲੀ ਭਰ ਜਾਣੀ ਹੈ। ਤੇ ਜਿਹੜਾ ਕਹਿੰਦਾ ਜੀ ਚਲੋ ਠੀਕ ਹੈ ਆਏ ਤਾਂ ਗਏ, ਸਤਿਗੁਰ ਕੀ ਪ੍ਰਤੀਤ ਨਾ ਜਾਂ ਭਰੋਸਾ ਨਹੀਂ ਹੈ, ਫਿਰ ਉਹ ਖਾਲੀ ਦਾ ਖਾਲੀ ਵੀ ਹੋ ਸਕਦਾ ਹੈ। ਸਾਹਿਬ ਜੀ ਕਹਿੰਦੇ ਸ਼ਰਧਾਲੂ ਕੋ ਸਭ ਕੁਛ ਹੈ, ਹੋਹੇ ਨਿਸ਼ਰਧਕ ਹੋਹੇ ਨੰਨਾ ਲੱਗ ਗਿਆ ਨਾ ਹੁਣ ਜੀ, ਨਿਸ਼ਰਧਕ ਕਿਸ਼ੂਹ ਨਾ ਕਿਮੂਹ ਨਾ ਲਹਿ। ਜਿਹੜਾ ਸ਼ਰਧਾ ਤੋਂ ਸਕਣਾ ਹੈ ਨਾ, ਬਸ ਉਹ ਮਹਾਰਾਜ ਕਹਿੰਦੇ ਖਾਲੀ ਰਹਿ ਜਾਣਾ ਹੈ। ਸਾਹਿਬ ਜੀ ਕਹਿਣ ਲੱਗੇ ਸ਼ਰਧਾਲੂ ਕੋ ਸਭ ਕੁਛ ਹੈ, ਹੋਹੇ ਨਿਸ਼ਰਧਕ ਕਿਮੂਹ ਨਾ ਲਹਿ। ਅਗਲੇ ਬੋਲ ਕਹਿੰਦੇ ਨੇ ਤਨ ਸਦੀਵ ਤੱਤਾ ਨੰਨਾ, ਤਨ ਤਨ ਮੀਨਜ ਸਰੀਰ ਬਖਸ਼ਿਆ ਹੋਇਆ, ਇਹ ਸਦਾ ਮਾਤ ਲੋਕ ਵਿੱਚ ਨਹੀਂ ਰਹਿੰਦਾ, ਚਲੇ ਜਾਂਦਾ, ਜੋ ਆਇਆ ਸੋ ਜਾਣਾ ਹੈ। ਤਨ ਸਦੀਵ ਥਿਰ ਰਹੇ ਨਾ ਕੋਈ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਗ੍ਰੰਥ ਰਿਧਾ ਗੁਰੂ ਕੋ ਲਿਹੋ ਜੋਏ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆਦ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਹਿਰਦਾ ਹੈ, ਜਿਹੜਾ ਚਾਹੁੰਦਾ ਹੈ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਲੈ ਲਵੇ। ਤੇਰੀ ਟੇਕ ਰਹਾ ਕਲਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੋਹੇ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵੇ ਆਓ ਸਾਹਿਬ ਏਕ। ਟੇਕੋ ਭਾਵ ਗੁਰੂ ਦਾ ਆਸਰਾ, ਗੁਰੂ ਦੀ ਟੇਕ ਲੈ ਲਈ ਹੈ। ਤੇ ਜਦੋਂ ਗੁਰੂ ਦੀ ਟੇਕ ਲੈ ਲਵੇਗਾ ਨਾ, ਤੇ ਗੁਰੂ ਦੀ ਬਾਣੀ ਜੀਵਨ ਵਿੱਚ ਰੰਗ ਲੈ ਆਵੇਗੀ। ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਸਾਹਿਬ ਜੀ ਕਹਿੰਦੇ ਗੁਰੂ ਦੀ ਬਾਣੀ ਦੁੱਖਾਂ ਦਾ ਨਾਸ ਕਰ ਦਿੰਦੀ ਹੈ। ਬਾਣੀ ਨਾਮ ਰੂਪ ਹੈ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਗੁਰੂ ਦੀ ਬਾਣੀ ਦੁੱਖਾਂ ਨੂੰ ਕੱਟ ਦਿੰਦੀ ਹੈ। ਸ਼੍ਰੀ ਮਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਨਾ ਬਣੇ ਬੋਲ ਬੜੇ ਪਿਆਰੇ ਲਿਖੇ ਨੇ। ਕਹਿੰਦੇ ਗੁਰਬਾਣੀ ਦਾ ਅਦਬ ਤੇ ਬਾਣੀ ਦਾ ਸਤਿਕਾਰ, ਜਿਮ ਨਿਸ ਦਿਨ ਕਾਜ ਸੁਧਾਰੈ, ਤਿਆਗੋ ਕਬੂ ਨਾ ਲਾਗੈ ਪਿਆਰੇ। ਜਿਮ ਨਿਸ ਦਿਨ, ਜਿੱਦਾਂ ਆਪਾਂ ਦਿਨ ਤੇ ਰਾਤ ਆਪਣਾ ਕੋਈ ਕਾਰਜ ਵਿਗੜ ਜਾਵੇ ਤੇ ਸਾਡਾ ਧਿਆਨ ਸਾਰਾ ਉਸ ਕੰਮ ਤੇ ਲੱਗ ਜਾਂਦਾ, ਸਾਡਾ ਮਾਇੰਡ ਦਿਮਾਗ ਸਾਰਾ ਉਸ ਕੰਮ ਤੇ ਲੱਗ ਜਾਂਦਾ ਵੀ ਇਹ ਕੰਮ ਜਿਹੜਾ ਹੈ ਨਾ ਸੁਧਰ ਜਾਵੇ, ਜੇ ਧਿਆਨ ਦਿਓ। ਜਿਮ ਜਿੱਦਾਂ, ਨਿਸ ਦਿਨ ਰਾਤ ਦਿਨ, ਘਰ ਘਰ ਦੇ ਕਾਜ ਸੁਧਾਰੈ, ਤਿਆਗ ਹੈ ਕਬੂ ਨਾ ਲੱਗ ਹੈ ਪਿਆਰੇ। ਕਦੇ ਛੱਡਦੇ ਆਪਾਂ, ਪਿਆਰੇ ਲੱਗਦੇ ਆ ਨਾ, ਚੰਗੇ ਲੱਗਦੇ ਆ, ਸਭ ਕੁਝ ਚੰਗਾ ਲੱਗਦਾ ਹੈ, ਤਿਆਗੋ ਕਬੂ ਨਾ ਲੱਗ ਹੈ ਪਿਆਰੇ। ਕਹਿੰਦੇ ਤੇਵੇਂ ਤਥਾ ਪਿਆਰ ਕੀਜੈ ਗੁਰਬਾਨੀ। ਦੇਖੋ ਕਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੇ। ਕਹਿੰਦੇ ਤੇਵੇਂ ਗੁਰੂ ਕੀ ਬਾਣੀ ਨਾਲ ਪਿਆਰ ਕਰ ਲਿਆ ਕਰੋ। ਤਥਾ ਪਿਆਰ ਕੀਚਹਿ ਗੁਰਬਾਨੀ, ਪੜਨ ਸੁਣਨ ਕੀਚਹਿ ਰੁਚ ਠਾਨੀ, ਧਰਿਓ ਅਰਥ ਜੋ ਸ਼ਬਦ ਮੁਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾ, ਸਣੇ ਸਣੇ ਹੌਲੇ ਹੌਲੇ ਸਹਿਜੇ ਸਹਿਜੇ ਮੋਰੋ ਮਨ ਮਹਾ। ਸਹਿਜੇ ਸਹਿਜੇ ਬਾਣੀ ਪੜਦਿਆਂ ਪੜਦਿਆਂ ਮਨ ਮੁੜਦਾ ਨਹੀਂ ਹੈ, ਕਹਿੰਦੇ ਗੁਰੂ ਦੇ ਸ਼ਬਦ ਨਾਲ ਮੁੜ ਜਾਵੇਗਾ। ਸਹਿਜੇ ਸਹਿਜੇ ਜਿਵੇਂ ਘਰ ਦੇ ਕਾਰਜ ਚੰਗੇ ਲੱਗਦੇ ਆ ਨਾ, ਪਿਆਰ ਲੱਗਦੇ ਨੇ, ਮਹਾਰਾਜ ਕਹਿੰਦੇ ਤੇਵੇਂ ਗੁਰਬਾਣੀ ਦੇ, ਗੁਰਬਾਣੀ ਦੇ ਨਾਲ ਤੇਵੇਂ ਪਿਆਰ ਕਰਨਾ ਹੈ। ਤੇ ਬਾਣੀ ਨਿਰੰਕਾਰ ਦੀ ਹੈ ਤੇ ਨਿਰੰਕਾਰ ਦੇ ਘਰ ਵਿੱਚ ਲੈ ਜਾਵੇਗੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿੰਦਰਮ ਗੁਰਗਮ ਹਰਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦੇ ਘਰ ਕਰ ਗਿਆ ਹੈ। ਖਿਆਲ ਕਰੋ, ਇੱਕ ਕਵਿਤ ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਸੋਹਣਾ ਮੇਰੀ ਸੁਰਤ ਵਿੱਚ ਆ ਗਿਆ। ਬਾਣੀ ਤੇ ਸਾਰੀ ਆਨੰਦਦਾਇਕ ਹੈ। ਹਾਂਜੀ, ਤੁਸੀਂ ਆਖੋ ਹੁਣ ਇੱਕ ਵਾਰ ਸਤਨਾਮ ਸ਼੍ਰੀ, ਪਿਆਰ ਵਿੱਚ ਆਖੋ, ਠੰਡੇ ਜੇ ਪੈ ਗਏ ਜੇ ਆਖੋ ਗੱਜ ਕੇ ਸਤਨਾਮ ਸ਼੍ਰੀ। ਅਜੇ ਦਾਸ ਨੇ ਯਤਨ ਕਰਨਾ ਵੀ ਚਾਰ ਕੁ ਮਿੰਟ ਜਦੋਂ ਰਹਿ ਗਏ ਨਾ, ਵਾਹਿਗੁਰੂ ਸ਼ਬਦ ਦਾ ਜਾਪ ਜਪਣਾ, ਜਿੰਨੇ ਕੁ ਟੇਕਿਓ ਨਾ
ਟਿਕੇ ਰਿਹੋ। ਚਾਰ ਪੰਜ ਮਿੰਟ ਦੀ ਗੱਲ ਹੈ, ਮੇਰਾ ਟਾਈਮ ਸਮਾਪਤ ਹੋਣ ਵਾਲਾ। ਗੱਲਾਂ ਚ ਨਾ ਲੰਘ ਜਾਵੇ, ਗੱਲਾਂ ਚ ਨਘਾਉਣਾ ਹੋਵੇ ਤਾਂ ਨਘਾ ਲੈਣਾ ਖਬਰਾਂ ਦੇ ਕੇ, ਨਾ ਨਾ ਉਹਦਾ ਦੇਣਦਾਰ ਬਣ ਜਾਵਾਂਗੇ। ਧਿਆਨ ਦਿਓ, ਜੈਸੇ ਹੀਰਾ ਹੱਥ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਦਮਕਣ ਤੇ ਭਰਤ ਭੰਡਾਰ ਜੀ। ਹੀਰਾ ਕਿੱਡਾ ਕ ਜੇ, ਕਿੰਨਾ ਕੁ ਹੀਰਾ, ਛੋਟਾ ਜਿਹਾ, ਪਰ ਜਦ ਉਹਦਾ ਮੁੱਲ ਪੈਂਦਾ ਜੇ ਨਾ ਭੰਡਾਰੇ ਪਰ ਜਾਂਦੇ ਜੇ, ਸ਼ਬਦ ਵਾਹਿਗੁਰੂ ਕਿਨਕਾ ਏਕ, ਗੁਰੂ ਦੀ ਬਾਣੀ ਅੰਦਰ ਵਸ ਜਾਵੇਗਾ ਭੰਡਾਰਾ, ਪਰ ਜਾਣਾ ਜੇ। ਜੈਸੇ ਹੀਰਾ ਹੱਥ ਤਨਕ ਸਹਿ ਦਿਖਾਈ ਦੇਤ, ਮੋਲ ਮੁੱਲ ਕੀਏ ਦਮਕਣ ਤੇ ਭਰਤ ਭੰਡਾਰ ਜੀ। ਜੈਸੇ ਬਾਰ ਬੰਧੇ ਹੁੰਡੀ, ਲਾਗਤ ਨਾ ਭਾਰ ਕੱਛ, ਅੱਗੇ ਜਾਏ ਪਾਈਅਤ ਲਖਮੀ ਅਪਾਰ ਜੀ। ਪਿੱਛੇ ਹੁੰਡੀਆਂ ਕੀਤੀਆਂ ਜਾਂਦਾ ਸੀ, ਜਿਵੇਂ ਤੁਸੀਂ ਚੈੱਕ ਦਿੰਦੇ ਹੋ, ਜਿਵੇਂ ਡਰਾਫਟ ਕੱਟਿਆ ਜਾਂਦਾ ਹੈ, ਹੁੰਡੀ ਹੁੰਦੀ ਸੀ, ਉਹਦਾ ਕੋਈ ਭਾਰ ਥੋੜੀ ਹੁੰਦਾ ਸੀ, ਪਰ ਮਾਇਆ ਉਹਦੇ ਨਾਲ ਬੇਅੰਤ ਖਜ਼ਾਨਾ ਮਿਲ ਜਾਂਦਾ ਸੀ। ਜੈਸੇ ਬਾਰ ਬੰਧੇ ਹੁੰਡੀ, ਲਾਗਤ ਨਾ ਭਾਰ ਕੱਛ, ਅੱਗੇ ਜਾਏ ਪਾਈਅਤ ਲਖਮੀ ਅਪਾਰ ਜੀ। ਤੀਜਾ ਬੋਲ, ਜੈਸੇ ਬੱਟ ਬੀਜ, ਜੈਸੇ ਬੱਟ ਬੀਜ, ਬੱਟ ਮੀਨ ਹੈ ਬੋੜ, ਬੋੜ ਦਾ ਦਰਖਤ ਤੁਸੀਂ ਦੇਖਿਆ ਪੰਜਾਬ ਚ ਕਿੰਨਾ ਵੱਡਾ ਹੁੰਦਾ ਹੈ, ਪਰ ਉਹਦਾ ਬੀਜ ਕਿੰਨਾ ਕੁ ਹੈ, ਬਹੁਤ ਛੋਟਾ ਹੈ, ਬੀਜ ਬੜਾ ਛੋਟਾ ਜੇ, ਦਰਖਤ ਬੜਾ ਵੱਡਾ ਜੇ, ਹੀਰਾ ਬੜਾ ਛੋਟਾ ਜੇ, ਭੰਡਾਰਾ ਉਹਦਾ ਬੜਾ ਭਰ ਜਾਂਦਾ ਜੇ, ਹੁੰਡੀ ਦਾ ਭਾਰ ਨਹੀਂ ਜੇ, ਖਜ਼ਾਨਾ ਭਰ ਜਾਂਦਾ ਜੇ। ਧਿਆਨ ਦਿਓ, ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਪਰ ਬੋੜ ਬਣਦਾ ਕਦੋਂ ਹੈ, ਜਦੋਂ ਬੀਜ ਜ਼ਮੀਨ ਵਿੱਚ ਬੀਜਿਆ ਜਾਵੇ, ਜੇ ਬੀਜ ਨਹੀਂ ਬੀਜਿਆ ਤਾਂ ਬੋੜ ਦਾ ਦਰਖਤ ਛਾਂ ਕਿੱਥੋਂ ਮਿਲ ਜਾਵੇਗੀ ਯਾਰੋ। ਜਦੋਂ ਬੀਜ ਬੀਜੋਗੇ ਦਰਖਤ ਉਦੋਂ ਹੀ ਉੱਗੇਗਾ ਨਾ, ਛਾਂ ਉਦੋਂ ਹੀ ਉੱਗੇਗੀ ਨਾ, ਉਹਨੂੰ ਪਾਲੋਗੇ ਫਿਰ ਸੰਘਣੀ ਛਾਂ ਬਣ ਜਾਣੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਅੱਜ ਹਿਰਦੇ ਵਿੱਚ ਨਾਮ ਦਾ ਬੀਜ ਬੀਜ ਲੈਣਾ ਹੈ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਤ ਕਰੇ ਬਿਰਖਾ ਬਿਸਥਾਰ ਜੀ। ਬੜਾ ਵੱਡਾ ਹੋ ਜਾਂਦਾ ਜੇ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਕਹਿ, ਤੇਵੇਂ ਗੁਰੂ ਦੀ ਅੰਮ੍ਰਿਤ ਬਾਣੀ, ਗੁਰੂ ਦਾ ਸ਼ਬਦ ਜਿਸ ਸਿੱਖ ਨੇ ਕਮਾ ਲਿਆ, ਜਿਸ ਸਿੱਖ ਦੇ ਹਿਰਦੇ ਵਿੱਚ ਸ਼ਬਦ ਵਸ ਗਿਆ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਕਹਿ, ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਭਾਈ ਸਾਹਿਬ ਜੀ ਕਹਿੰਦੇ ਮਹਾਨ ਇਹ ਕਿਰਪਾ ਹੋ ਜਾਵੇਗੀ, ਸੱਚ ਖੰਡ ਦੀ ਪ੍ਰਾਪਤੀ ਹੋ ਜਾਵੇਗੀ, ਇਹ ਗੁਰੂ ਦੇ ਸ਼ਬਦ ਦੀ ਕਮਾਈ ਜੇ। ਤੁਸੀਂ ਮੈਨੂੰ ਪਤਾ, ਜਿੰਨਾ ਚਿਰ ਸ਼ਬਦ ਚੱਲਿਆ ਹੈ ਨਾ, ਅੱਜ ਜਿੰਨੇ ਬੈਠੇ ਨੇ ਸਨਮੁਖ, ਤੁਹਾਡੇ ਚੋਂ ਕੋਈ ਹਿੱਲਿਆ ਨਹੀਂ ਆ, ਬੜੇ ਟਿਕਾਅ ਵਿੱਚ ਬੈਠੇ ਰਹੇ ਹੋ, ਭੈਣਾਂ ਵੀ ਟਿਕਾਅ ਵਿੱਚ ਬੈਠੀਆਂ ਨੇ, ਮਿੰਟ ਮੇਰੇ ਕੋਲ ਚਾਰ ਤੋਂ ਪੰਜ ਨੇ, ਇੱਕ ਬੇਨਤੀ ਕਰਾਂ, ਅੰਦਰ ਬੀਜ ਬੀਜਣਾ ਹੈ। ਹੀਰਾ ਛੋਟਾ ਸੀ ਨਾ, ਮੁੱਲ ਪੈ ਜਾਂਦਾ ਹੈ, ਬੋੜ ਦਾ ਬੀਜ ਛੋਟਾ ਹੈ ਨਾ, ਦਰਖਤ ਫੈਲਦਾ ਹੈ, ਹੁੰਡੀ ਛੋਟੀ ਹੈ, ਖਜ਼ਾਨਾ ਮਿਲ ਜਾਂਦਾ ਜੇ। ਅਗਰ ਵਾਹਿਗੁਰੂ ਸ਼ਬਦ ਅੰਦਰੋਂ ਅਰਦਾਸ ਵੀ ਕਰਨੀ ਜੇ, ਅੰਦਰ ਵਸ ਗਿਆ ਤੇ ਤੁਹਾਡਾ ਆਉਣ ਵਾਲਾ ਤੇ ਗਰੀਬ ਦਾ ਸਮਾਂ ਆਉਣ ਵਾਲਾ ਆਨੰਦਦਾਇਕ ਗੁਰੂ ਬਣਾਵੇਗਾ। ਸਾਰੀ ਸੰਗਤ ਰਲ ਮਿਲ ਕੇ ਹਾਲ ਚੋ ਗੂੰਜ ਪਾਉਣੀ ਜੇ ਵਾਹਿਗੁਰੂ ਸ਼ਬਦ ਦੀ। ਬੇਨਤੀ ਆਰੰਭ ਚ ਕਰਾਂ, ਖੁੱਲ ਕੇ ਬੋਲਣਾ ਜੇ, ਸੰਗਣਾ ਨਹੀਂ ਜੇ, ਨਾ ਸੱਜੇ ਵਾਲੇ ਵੱਲੇ ਵੇਖਣਾ ਜੇ ਤੇ ਨਾ ਖੱਬੇ ਵਾਲੇ ਵੱਲੇ ਵੇਖਣਾ ਜੇ, ਅੰਦਰ ਨੂੰ ਵੇਖਣਾ ਜੇ, ਅੰਦਰ ਨੂੰ ਵੇਖ ਕੇ ਸਾਰੇ ਗੱਜ ਕੇ ਬੋਲਿਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੱਜ ਕੇ। ਅਜੇ ਆਵਾਜ਼ ਸਾਰਿਆਂ ਦੀ ਨਹੀਂ ਜੇ, ਜਿੰਨਾ ਅੰਦਰੋਂ ਬੋਲੋਗੇ ਓਨੀ ਕਿਰਪਾ ਲੈ ਕੇ ਜਾਓਗੇ, ਜੇ ਨਹੀਂ ਬੋਲੋਗੇ ਤੇ ਵਾਂਝੇ ਵੀ ਰਹਿ ਸਕਦੇ ਹੋ।

0: ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੋਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲ। ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਦਾਸ ਦੀ ਬੇਨਤੀ ਤੁਸਾਂ ਨੇ ਪ੍ਰਵਾਨ ਕੀਤੀ ਹੈ, ਰਸਨਾ ਦੁਆਰੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਿਆ ਹੈ, ਇੱਕ ਮਿੰਟ ਦੇ ਅੰਦਰ ਸਮਾਪਤੀ ਵੱਲੇ ਆ ਜਾਣਾ ਹੈ। ਬਿਨ ਬਾਜੇ ਕੈਸੇ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਣ ਹਾਰੀ, ਜੀਲ ਬਿਨਾ ਕੈਸੇ ਬਜੈ ਰਬਾਬ, ਨਾਮ ਬਿਨਾ ਬਿਰਥੇ ਸਭ ਕਾਜ। ਆਸ ਢਾਡੀ ਸਿੰਘਾਂ ਨੇ ਲੱਗਣਾ ਹੈ, ਇਹਨਾਂ ਕੋਲ ਸਰੰਗੀ ਹੈ ਜੀ, ਉਹਦੀ ਤਾਰ ਟੁੱਟ ਜਾਵੇ ਤੇ ਆਵਾਜ ਖਤਮ ਹੈ। ਗਲਾ ਬਲਕਮਨਾ ਭਰਿਆ ਹੋਇਆ, ਆਵਾਜ਼ ਨਹੀਂ ਹੈ, ਸਾਜਾ ਤੋਂ ਬਿਨਾ ਨਾਚ ਨਹੀਂ ਹੈ, ਸਰੰਗੀ ਦੀ ਤਾਰ ਟੁੱਟ ਦੇ ਤੇ ਆਵਾਜ਼ ਨਹੀਂ ਹੈ, ਤੇ ਸਤਨਾਮ ਸ਼੍ਰੀ ਵਾਹਿਗੁਰੂ ਤੋਂ ਬਿਨਾ ਸਾਰਾ ਹੀ ਕੰਮ ਅਧੂਰਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾਲੂ ਜੀ ਦਾ, ਗੁਰਤਾ ਗੱਦੀ ਦਾ, ਸਿੰਘਾਸਨ ਦਾ ਦਿਹਾੜਾ, ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰ ਦਿਓ, ਗੁਰੂ ਦੇ ਸ਼ਬਦ ਤੁਹਾਡੇ ਹਿਰਦੇ ਵਿੱਚ, ਦਾਸ ਗਰੀਬ ਦੇ ਹਿਰਦੇ ਵਿੱਚ ਵਸ ਜਾਵੇ, ਜ਼ਿੰਦਗੀ ਦੇ ਸਵਾਸ ਮੁੱਕਦੇ ਜਾਂਦੇ ਨੇ, ਉਹੀ ਸਫਲਾ ਜਿਹੜਾ ਗੁਰੂ ਦੇ ਲੇਖੇ ਲੱਗ ਜਾਵੇ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕਥਾ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਦਿਨ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋਂ ਮਨਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਗੁਰਗੱਦੀ ਪੁਰਬ ਨੂੰ ਵੀ ਮਨਾਇਆ ਜਾ ਰਿਹਾ। ਸੋ ਇਹਨਾਂ ਦੋਨਾਂ ਪੁਰਬਾਂ ਦੀ ਆਪ ਸੰਗਤ ਨੂੰ ਬਹੁਤ ਬਹੁਤ ਵਧਾਈ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਹੁਣ ਆਪ ਸੰਗਤ ਦੇ ਨਾਲ ਢਾਡੀ ਵਾਰਾਂ ਦੁਆਰਾ ਇਤਿਹਾਸ ਦੀ ਸਾਂਝ ਪਾਉਣਗੇ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ। ਆਓ 8:30 ਵਜੇ ਤੱਕ ਇਸੇ ਤਰ੍ਹਾਂ ਢਾਡੀ ਵਾਰਾਂ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਰਹਿਮਤਾਂ ਦੇ ਸਾਗਰ ਬਖਸ਼ਾਂ ਦੇ ਭੰਡਾਰ ਕਮਾਲੇ ਕਰੀਮ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀਕਐਂਡ ਤੇ ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਜੀ ਆਇਆਂ ਸਤਿਗੁਰ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਆਪਣੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰ ਲੈਣ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਐਸੀਆਂ ਦੁਆਵਾਂ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਚ ਆਉਂਦੇ ਹਾਂ। ਸੋ ਗੁਰੂ ਪਿਆਰਿਓ ਅੱਜ ਸਾਡਾ ਸਿੱਖ ਪੰਥ ਔਰ ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਾਡੀ ਕੌਮ ਦੇ ਦੋ ਪਾਵਨ ਪਵਿੱਤਰ ਦਿਹਾੜੇ ਮਨਾ ਕੇ ਹਟੇ ਅੱਜ ਇਸ ਗੁਰੂ ਘਰ ਦੇ ਵਿੱਚ ਵੀ ਮਨਾਏ ਔਰ ਜਿੱਥੇ ਜਿੱਥੇ ਗੁਰੂ ਕਾ ਖਾਲਸਾ ਸਿੱਖ ਸੰਗਤ ਵਸਦੀ ਹੈ ਬੜੇ ਮਾਣ ਸਤਿਕਾਰ ਪਿਆਰ ਦੇ ਨਾਲ ਸ਼ਹਿਨਸ਼ਾਹ ਨੂੰ ਯਾਦ ਕੀਤਾ ਗਿਆ। ਪਹਿਲਾ ਦਿਹਾੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਔਰ ਬਾਬਾ ਬੁੱਢਾ ਜੀ ਜਦੋਂ ਪਹਿਲੇ ਹੈੱਡ ਗ੍ਰੰਥੀ ਥਾਪੇ ਗਏ ਉਦੋਂ ਦੀ ਘਟਨਾ ਹੈ। ਔਰ ਦੂਸਰਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਅੱਜ ਦੇ ਦਿਨ ਜਿਹੜਾ ਗੁਰਤਾ ਗੱਦੀ ਦੇ ਲੰਘ ਕੇ ਗਿਆ ਉਹ ਕੱਲ੍ਹ ਸੀ ਔਰ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗਈ। ਗੁਰੂ ਨਾਨਕ ਮਹਾਰਾਜ ਜੀ ਦੇ ਪੰਜਵੇਂ ਵਾਰਸ ਬਣਦੇ ਨੇ। ਸੋ ਇਹਨਾਂ ਦੋਨਾਂ ਪਾਵਨ ਪਵਿੱਤਰ ਦਿਹਾੜਿਆਂ ਦੀਆਂ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਕੇ ਪਿਆਰ ਵਾਲਿਓ ਮੇਰੇ ਨੌਜਵਾਨ ਵੀਰੋ ਅਤਿ ਸਤਿਕਾਰਯੋਗ ਸੱਜਣੋ ਮੈਂ ਖਾਸ ਕਰਕੇ ਇਹੋ ਜਿਹੇ ਮੌਕਿਆਂ ਦੇ ਉੱਤੇ ਨੌਜਵਾਨ ਵੀਰਾਂ ਨਾਲ ਬੇਨਤੀਆਂ ਕਰਦਾ ਹੁੰਦਾ ਤੁਹਾਡੇ ਹੱਥਾਂ ਦੇ ਵਿੱਚ ਮੋਬਾਈਲ ਹੈ ਇਹਦੇ ਵਿੱਚ ਬੜਾ ਕੁਛ ਹੈ ਇਹਦੇ 'ਚ ਚੰਗੀਆਂ ਚੀਜ਼ਾਂ ਵੀ ਆ ਅਤੇ ਬੁਰੀਆਂ ਚੀਜ਼ਾਂ ਵੀ ਆ ਔਰ ਜਦੋਂ ਇੱਦਾਂ ਦੇ ਪਾਵਨ ਪਵਿੱਤਰ ਦਿਹਾੜੇ ਲੰਘ ਕੇ ਜਾਂਦੇ ਹਨ ਹੁਣ ਸਾਡੇ ਕੋਲ ਪ੍ਰਚਾਰਕਾਂ ਦੇ ਕੋਲ ਇਹੀ ਸਟੇਜ ਹੁੰਦੀ ਹੈ ਜਿੱਥੇ ਅਸੀਂ ਤੁਹਾਨੂੰ ਥੋੜ੍ਹਾ ਬਹੁਤਾ ਇਸ਼ਾਰਾ ਕਰ ਸਕਦੇ ਹੁੰਦੇ ਹਾਂ ਹੋਰ ਕਿੱਥੇ ਅਸੀਂ ਹੋਰ ਕਿੱਥੇ ਜਾ ਕੇ ਅਸੀਂ ਦੱਸਾਂਗੇ। ਔਰ ਪਿਆਰਿਓ ਜਿੰਨਾ ਕੁਛ ਜਿੱਡਾ ਵੱਡਾ ਇਤਿਹਾਸ ਹੁੰਦਾ ਅਸੀਂ ਤੁਹਾਨੂੰ ਸਾਰਾ ਕੁਛ ਨਹੀਂ ਐਵੇਂ ਇੱਕ ਘੰਟੇ ਦੇ ਵਿੱਚ ਕੁਛ ਨਹੀਂ ਦੱਸ ਸਕਦੇ ਹੁੰਦੇ ਐਂ ਟੂਕ ਮਾਤਰ ਇਸ਼ਾਰਾ ਜਿਹਾ ਕਰਨ ਦਾ ਯਤਨ ਕਰੀਦਾ ਪਰ ਤੁਹਾਡੇ ਹੱਥਾਂ ਦੇ ਵਿੱਚ ਮੋਬਾਈਲ ਤੁਸੀਂ ਸਟੱਡੀ ਕਰਿਆ ਕਰੋ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦਾ ਕੀ ਮਤਲਬ ਹੈ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਗੁਰੂ ਸਾਹਿਬ ਨੇ ਇਹ ਕਾਰਜ ਕਿਉਂ ਕੀਤਾ ਕਿਵੇਂ ਕੀਤਾ ਕਿੱਥੇ ਕੀਤਾ ਇਹ ਸਾਰਾ ਕੁਛ ਤੁਸੀਂ ਸਟੱਡੀ ਕਰੋਗੇ ਨਾ ਤਾਂ ਤੁਹਾਡੇ ਸਾਹਮਣੇ ਸਾਰਾ ਕੁਛ ਆ ਜਾਂਦਾ ਹੈ। ਵੈਸੇ ਦਰਅਸਲ ਸਵੇਰ ਦੇ ਦੀਵਾਨ ਦੇ ਵਿੱਚ ਜਿਹੜਾ ਦੁਪਹਿਰੇ ਦੀਵਾਨ ਸੱਜਿਆ ਸੀ ਢਾਡੀ ਜਥਾ ਇਸ ਬਾਬਤ ਅੱਜ ਦੇ ਇਤਿਹਾਸ ਬਾਰੇ ਬੜੀ ਡਿਟੇਲ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਸਾਂਝ ਪਾ ਚੁੱਕਿਆ ਹੈ ਤੇ ਹੁਣ ਸ਼ਾਮ ਦੇ ਦੀਵਾਨ ਦੇ ਵਿੱਚ ਮੇਰਾ ਥੋੜ੍ਹਾ ਜਿਹਾ ਸੀ ਵੀ ਆਪਾਂ ਇਸ ਟੋਪਿਕ ਨੂੰ ਬਦਲੀਏ ਕਿਉਂਕਿ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਕਥਾਵਾਚਕ ਉਹਨਾਂ ਨੇ ਫਿਰ ਇਸੇ ਗੱਲ ਨੂੰ ਰਿਪੀਟ ਕੀਤਾ ਹੈ ਕਿ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਸੰਬੰਧ ਦੇ ਵਿੱਚ ਸੰਗਤਾਂ ਨੂੰ ਜਾਗਰੂਕ ਕਰਾਉਣ ਦਾ ਯਤਨ ਕੀਤਾ ਹੈ ਔਰ ਇਹ ਪਾਵਨ ਦਿਹਾੜਾ ਕੱਲ੍ਹ ਲੰਘ ਕੇ ਗਿਆ। ਭਾਦੋਂ ਸੁਦੀ ਇੱਕ ਭਾਵ ਭਾਦੋਂ ਦੀ ਮੱਸਿਆ ਤੋਂ ਅਗਲਾ ਦਿਨ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕਰਵਾਇਆ ਸੀ। ਹੁਣ ਪਿਆਰਿਓ ਇਹ ਦਿਹਾੜਾ ਕੋਈ ਸਾਡੀ ਸਿੱਖ ਕੌਮ ਕੋਲ ਇੱਕ ਦਿਹਾੜੇ ਨਹੀਂ ਹੈ ਬਹੁਤ ਦਿਹਾੜੇ ਨੇ। ਹੁਣ ਸਾਡੀ ਸਿੱਖ ਕੌਮ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਕੱਲ ਇੱਕ ਹੋਰ ਸ਼ਹੀਦ ਦਾ ਵੀ ਦਿਹਾੜਾ ਸੀ ਨਹੀਂ ਪਤਾ ਹੋਣਾ। ਮੈਂ ਫਿਰ ਬੇਨਤੀ ਕਰਦਾ ਮੇਰੇ ਨੌਜਵਾਨ ਵੀਰੋ ਸਤਿਕਾਰਯੋਗ ਸੱਜਣੋ ਤੁਸੀਂ ਆਪਣੇ ਮੋਬਾਈਲਾਂ ਦੇ ਵਿੱਚੋਂ ਜਿਹੜੀ ਵੀ ਤਰੀਕ ਹੁੰਦੀ ਹੈ ਉਦਣ ਦੇਖਿਆ ਕਰੋ ਵੀ ਸਾਡੇ ਸਿੱਖ ਇਤਿਹਾਸ ਦੇ ਨਾਲ ਕਿਹੜੀ ਚੀਜ਼ ਜਿਹੜੀ ਹੈ ਨਾ ਉਹ ਸੰਬੰਧ ਰੱਖਦੀ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਆਪਾਂ ਮਨਾ ਕੇ ਹਟਿਆ ਤੇ ਗੁਰੂ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਆਨ ਬਾਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਸ਼ਹੀਦੀਆਂ ਹੋਈਆਂ ਕੁਰਬਾਨੀਆਂ ਹੋਈਆਂ ਔਰ ਇਹ ਜਿਹੜਾ ਆਪਾਂ ਇਤਿਹਾਸ ਤੁਹਾਡੇ ਨਾਲ ਅੱਜ ਸਾਂਝਾ ਕਰਨ ਲੱਗੇ ਸੂਰਬੀਰਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੀ ਆਨ ਬਾਨ ਤੇ ਸ਼ਾਨ ਨੂੰ ਕਾਇਮ ਰੱਖਣ ਦੀ ਖਾਤਰ ਭਾਰਤੀ ਜਰਵਾਣੀ ਹਕੂਮਤ ਦੇ ਨਾਲ ਦਸਤ ਪੰਜਾ ਲੈ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਉਹ ਕੱਲ੍ਹ ਦਾ 12 ਸਤੰਬਰ ਵਾਲੇ ਦਿਨ ਸਾਡੀ ਕੌਮ ਦਾ ਇੱਕ ਮਹਾਨ ਯੋਧਾ ਭਾਈ ਸੀਤਲ ਸਿੰਘ ਮੱਤੇਵਾਲ ਕੁਰਬਾਨ ਹੋਇਆ ਸੀ ਸੋ ਇੱਦਾਂ ਦੇ ਸ਼ਹੀਦਾਂ ਦੇ ਵਿੱਚ ਚਰਨਾਂ ਦੇ ਵਿੱਚ ਆਪਾਂ ਕਰੋੜਾਂ ਕਰੋੜਾਂ ਵਾਰ ਨਮਸਕਾਰ ਕਰਿਆ ਕਰੀਏ ਗੁਰੂ ਪਿਆਰਿਓ ਤੁਸੀਂ ਸਿੱਖੀ ਦੇ ਵਾਰਸ ਹੋ ਔਰ ਸਿੱਖੀ ਦੇ ਵਾਰਸ ਬਣ ਕੇ ਆਉਣ ਵਾਲੇ ਵਕਤ ਦੇ ਵਿੱਚ ਸਿੱਖੀ ਦੀ ਵਾਰ ਡੋਗ ਤੁਸੀਂ ਸੰਭਾਲਣੀ ਹੈ ਤੇ ਮੈਂ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਿਆ ਕਰਦਾ ਹੈ ਕਿ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਸਰਕਾਰ ਸਤਿਕਾਰਯੋਗ ਸਰਦਾਰ ਭਰਾਵੋ ਮੇਰੇ ਬੱਚਿਓ ਤੁਸੀਂ ਸਿੱਖੀ ਨੂੰ ਪੰਜਾਬ ਨਾਲੋਂ ਵੱਧ ਸਾਂਭਿਆ ਹੋਇਆ ਇੱਧਰ ਇੱਕ ਵੱਖਰਾ ਹੁਲਾਰਾ ਆਉਂਦਾ ਹੈ ਜਦੋਂ ਤੁਹਾਨੂੰ ਦੇਖਦਿਆਂ ਪੰਜਾਬ ਨਾਲੋਂ ਵੱਧ ਦਸਤਾਰਾਂ ਅੱਜ ਤੁਹਾਡੇ ਸਿਰਾਂ ਦੇ ਉੱਤੇ ਹੈ ਤੁਹਾਡੇ ਬੱਚਿਆਂ ਦੇ ਕੇਸ ਰੱਖੇ ਹੋਏ ਆ ਦਮਾਲੇ ਸਜਾਉਂਦੇ ਨੇ ਔਰ ਗੁਰੂ ਪਿਆਰਿਓ ਮੈਂ ਕਈ ਵਾਰ ਇਹ ਵੀ ਦੇਖਦਾ ਹੁੰਦਾ ਕਿ ਬੱਚੇ ਦੇ ਦਮਾਲਾ ਸਜਾਇਆ ਪਰ ਬਾਪ ਨੇ ਹਜੇ ਕੇਸ ਨਹੀਂ ਰੱਖੇ ਪਰ ਉਹ ਜਾਗ ਲੱਗ ਜਾਣਾ ਹੈ ਬਾਪ ਨੇ ਭਾਵੇਂ ਕੇਸ ਨਹੀਂ ਰੱਖੇ ਬੱਚੇ ਨੇ ਕੇਸ ਰੱਖ ਲਿਆ ਤੇ ਸੱਜਣਾ ਤੈਨੂੰ ਆਪਣੇ ਆਪ ਤੇਰੇ ਘਰ ਦੇ ਵਿੱਚ ਪ੍ਰਚਾਰਕ ਪੈਦਾ ਹੋ ਗਿਆ ਕੇਸਾਧਾਰੀ ਤੈਨੂੰ ਉਹਦੇ ਵੱਲ ਆਪੇ ਦੇਖ ਕੇ ਸੋਝੀ ਆ ਜਾਣੀ ਆ ਇਹ ਸਤਿਗੁਰਾਂ ਨੇ ਸਮੱਤ ਬਖਸ਼ ਦੇਣੀ ਆ ਸਾਨੂੰ ਹੁਣ ਪਿਆਰਿਓ ਅੱਜ ਆਪਾਂ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਨਾਲ ਚਾਰ ਸਿੰਘ ਹੋਰ ਸ਼ਹੀਦ ਹੋਏ ਸੀਗੇ ਕੱਲ੍ਹ ਦਾ ਦਿਨ ਜਿਹੜਾ ਬੀਤ ਚੁੱਕਾ ਹੈ ਔਰ ਉਹਦੇ ਬਾਰੇ ਤੁਹਾਡੇ ਨਾਲ ਆਪਾਂ ਸਾਂਝ ਕਰਨ ਦਾ ਯਤਨ ਕਰਦੇ ਹਾਂ ਮੱਤੇਵਾਲ ਬਾਬੇ ਬਕਾਲੇ ਦੇ ਨੇੜੇ ਅੰਮ੍ਰਿਤਸਰ ਜ਼ਿਲ੍ਹਾ ਸੀ ਉਦੋਂ ਅੱਜ ਜ਼ਿਲ੍ਹਾ ਤਰਨ ਤਾਰਨ ਹੈ ਬਾਬੇ ਬਕਾਲੇ ਦੇ ਨੇੜੇ ਨਗਰ ਹੈ ਮੱਤੇਵਾਲ ਔਰ ਉਸ ਜਗ੍ਹਾ ਦੇ ਉੱਤੇ ਇਸ ਨੌਜਵਾਨ ਨੇ ਸਾਡੀ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਦੇ ਉੱਤੇ ਰੱਖਣ ਲਈ ਉਪਰਾਲਾ ਕੀਤਾ ਹੁਣ ਗੁਰੂ ਪਿਆਰਿਓ ਉਸ ਵੇਲੇ ਦੋ ਤਰ੍ਹਾਂ ਦੇ ਲੋਕ ਮੈਦਾਨ ਦੇ ਵਿੱਚ ਆਏ ਸਨ ਜਦੋਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੁੰਦਾ ਨਾ 1980 ਤੋਂ ਬਾਅਦ ਸੰਤ ਭਿੰਡਰਾਂ ਵਾਲੇ ਜਦੋਂ ਆਏ ਹੈ ਤੇ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ ਤੇ ਆਪਣੇ ਹੱਕਾਂ ਦੀ ਜਦੋਂ ਤੁਸੀਂ ਗੱਲ ਕੀਤੀ ਸੀ ਤੇ ਭਾਰਤੀ ਸਟੇਟ ਨੇ ਫਿਰ ਤੁਹਾਨੂੰ ਚੁਣ ਚੁਣ ਕੇ ਮਾਰਿਆ ਸੀ ਸਾਡੇ ਬਜ਼ੁਰਗਾਂ ਨੂੰ ਸਾਡੇ ਸਤਿਕਾਰਯੋਗ ਨੌਜਵਾਨਾਂ ਨੂੰ ਸਾਡੀਆਂ ਬੀਬੀਆਂ ਨੂੰ ਧੀਆਂ ਨੂੰ ਠਾਣਿਆਂ ਚ ਲਿਜਾ ਕੇ ਬੇਪੱਤ ਕੀਤਾ ਗਿਆ ਸੀ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਕੌਣ ਹੋ ਤੁਸੀਂ ਕੌਣ ਹੋ ਜਿਹੜੇ ਅਨੰਦਪੁਰ ਦੇ ਮਤੇ ਦੀ ਗੱਲ ਕਰਦੇ ਹੋ ਠੀਕ ਹੈ ਸਰਕਾਰਾਂ ਨੇ ਤੁਹਾਡੇ ਨਾਲ ਕਦੀ ਵਾਅਦੇ ਕੀਤੇ ਹੋਣਗੇ ਪਰ ਉਹ ਸਮਾਂ ਬੀਤ ਚੁੱਕਾ ਹੈ ਆਖਿਆ ਕਰਦੇ ਸੀ ਨਾ ਨਹਿਰੂ ਨੇ ਆਖਿਆ ਸੀ ਕਹਿੰਦੇ ਤੁਸੀਂ ਅੱਜ ਤੱਕ ਸਰਦਾਰ ਹੋ ਤੁਸੀਂ ਅੱਜ ਤੱਕ ਇੱਕ ਗੁਲਾਮ ਹਿੰਦੂ ਦੇਖਿਆ ਪਰ ਤੁਸੀਂ ਆਜ਼ਾਦ ਹਿੰਦੂ ਨਹੀਂ ਦੇਖਿਆ ਔਰ ਗੁਰੂ ਪਿਆਰਿਓ ਫਿਰ ਆਜ਼ਾਦੀ ਪ੍ਰਾਪਤ ਕਰਦਿਆਂ ਉਹਨਾਂ ਨੇ ਫਿਰ ਜਿਹੜੇ ਰੰਗ ਦਿਖਾਏ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਬਜ਼ੁਰਗਾਂ ਨੂੰ ਉਹਨਾਂ ਦੀਆਂ ਧੀਆਂ ਦੇ ਸਾਹਮਣੇ ਮਟਿਆਰ ਧੀਆਂ ਦੇ ਸਾਹਮਣੇ ਨੰਗਿਆਂ ਕਰਕੇ ਆਪਣੀਆਂ ਧੀਆਂ ਦੇ ਉੱਤੇ ਪਾਇਆ ਗਿਆ ਇਹ ਤੁਹਾਡੇ ਨਾਲ ਬੀਤਿਆ ਇਹ ਸਾਡੇ ਨਾਲ ਬੀਤਿਆ ਉਸ ਭਾਰਤੀ ਸਟੇਟ ਨੇ ਜਿਹੜੇ ਤਿਰੰਗੇ ਦੀਆਂ ਲੀਰਾਂ ਚੱਕੀ ਫਿਰਨ ਵਾਲੇ ਆ ਨਾ ਗੁਰੂ ਪਿਆਰਿਓ ਇਸ ਤਿਰੰਗੇ ਨੇ ਸਾਡੇ ਨਾਲ ਕੀ ਕੁਝ ਕੀਤਾ ਕਦੇ ਸੋਚਣ ਦਾ ਯਤਨ ਤੇ ਕਰੀਏ ਜਿਸ ਦੀ ਖਾਤਰ ਕਹਿੰਦੇ ਹਾਂ ਕਿ ਅਸੀਂ ਕੁਰਬਾਨੀਆਂ ਕੀਤੀਆਂ ਇਸ ਭਾਰਤ ਨੂੰ ਆਜ਼ਾਦ ਕਰਵਾਇਆ ਪਰ ਆਜ਼ਾਦੀ ਸਾਡੇ ਪੱਲੇ ਨਹੀਂ ਪਈ ਮੁਬਾਰਕ ਜਿਹਨਾਂ ਨੂੰ ਆਜ਼ਾਦੀ ਮਿਲ ਗਈ ਅਸੀਂ 1947 ਵਿੱਚ ਗੁਲਾਮ ਹੋਏ ਹਾਂ ਹੁਣ ਸਤਸੰਗਤ ਜੀ ਸੀਤਲ ਸਿੰਘ ਮੱਤੇਵਾਲ ਆਪਣੇ ਨਗਰ ਵਿੱਚ ਰਹਿੰਦੇ ਨੇ ਔਰ ਨਾ ਸੀਤਲ ਹੈ ਸੁਭਾਅ ਦਾ ਵੀ ਬੜਾ ਸੀਤਲ ਸੀ ਕਿਸੇ ਨਾਲ ਕੋਈ ਈਰਖਾ ਨਹੀਂ ਕੋਈ ਲਾਲ ਡਾਟ ਨਹੀਂ ਪਰ ਪਿੰਡਾਂ ਦੇ ਵਿੱਚੋਂ ਕਈ ਵਾਰ ਵਿਰੋਧੀ ਐਵੇਂ ਹੀ ਪੈਦਾ ਹੋ ਜਾਂਦੇ ਆ ਕਿਸੇ ਦੀ ਚੜ੍ਹਤ ਦੇਖ ਕੇ ਉਹਦੇ ਸਹੱਪਣ ਨੂੰ ਦੇਖ ਕੇ ਉਹਦੇ ਚੰਗੇ ਗੁਣਾਂ ਨੂੰ ਦੇਖ ਕੇ ਕਈ ਵਾਰ ਵਿਰੋਧੀ ਬਣ ਜਾਂਦੇ ਆ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਸ਼ਰਾਬੀ ਕਬਾਬੀ ਬੰਦਾ ਉਹ ਬਿਨਾਂ ਕਾਰਨ ਭਾਈ ਸੀਤਲ ਸਿੰਘ ਦਾ ਵਿਰੋਧੀ ਬਣ ਗਿਆ ਸਮਝਾਉਣਾ ਕਈ ਵਾਰ ਸ਼ਰਾਬ ਪੀ ਕੇ ਇਹਨੇ ਗਾਲਾਂ ਦੇਣੀਆਂ ਪਰ ਸੀਤਲ ਸਿੰਘ ਨੇ ਸਮਝਾਉਣਾ ਸੱਜਣਾ ਸਾਡਾ ਤੇਰੇ ਨਾਲ ਕਿਹੜਾ ਕੋਈ ਵੈਰ ਆ ਹੱਲੇ ਕਿਸੇ ਪਾਸੇ ਖਾੜਕੂ ਗਰੁੱਪ ਵੱਲ ਭਾਈ ਸੀਤਲ ਸਿੰਘ ਨਹੀਂ ਸੀ ਆਇਆ ਔਰ ਕਹਿੰਦੇ ਆ ਕਿ ਇੱਕ ਵਾਰ ਮਹਿਤਾ ਚੌਂਕ ਤੋਂ ਵਾਪਸ ਆ ਰਹੇ ਆ ਇਹਨਾਂ ਦੇ ਨਾਲ ਇਹਨਾਂ ਦੇ ਨਗਰ ਦਾ ਭਾਈ ਤਰਸੇਮ ਸਿੰਘ ਮੱਤੇਵਾਲ ਵੀ ਨਾਲ ਹੈ ਔਰ ਰਸਤੇ ਵਿੱਚ ਆਉਂਦਿਆਂ ਹਨੇਰਾ ਹੋ ਗਿਆ ਬੱਲੋਵਾਲ ਨਗਰ ਦੇ ਲਾਗੇ ਚੌਂਕ ਦੇ ਲਾਗੇ
1: और प्यारे उस जगह दे उत्ते पिछो इन्हां ने एक मरुती कार आउंदी देखी है, उहदी लाइट पई है, उहदी लाइट पई देख के इन्हां दा नगर हले दूर सी, पैदल तुरे आउंदे सी, इन्हां ने मरुती कार नूं हथ दित्ता भी चलो जे माड़ी मोटी कन्वेंस मिल जाए तो घर आपां सौके पै पहुंच सकते हैं। पर होया कि जिस कार नूं हथ दित्ता उही पापी सी जिहड़ा रोज गाला कढ़िया करदा सी। अचानक इहो जिहे दे नाल फिर सामना हो गया, हुण इह कार चो उतरिया जिहदे नाल दो तीन शराबी होर है, और गुरु प्यारे उह गालो गाली फिर गालो हो पिया। आखण लगे आ भाई शीतल सिंह, चाचा तू साडे पिंड दा सत्कारयोग है, मेरे नालों उम्र दे विच वज्जा वड्डा आ, मैं तेरा की गवाया, कादे वास्ते तू बिना कारण सानू गाला कढ़दा रहिना, दस सही अपनी के कोई पुरानी दुश्मनी आ? ना हटिया, कहिंदे इहने कृपान कढ़ी है। ते भाई तरसेम सिंह मत्तेवाल दे मोढे दे उत्ते वार करता, हुण जदों वार हो गया ना ते फिर नहीं रिहा गया, जबे बाण लाग्यो तबे रोस जाग्यो वाली गल, एक ते डंडा हाथ दे विच आया ते भाई शीतल सिंह मत्तेवाल ने इहदा इदां दा कचूंबर कढ़िया, इन्नी कुट मार कीती कि पापी इत्थे मर जांदा। ये 89 दी गल, माफ करना 79 दी गल। और फिर उस तो बाद पुलिस का मुकदमा चलता, कैद हो जाती, उम्र कैद होती है, हाई कोर्ट के विच अपील पाई जाती है, उदे विचो बरी हो जाते हैं। हुण 1981 दे विच अपने घर दे विच आउंदे बड़ी आराम दे नाल जिंदगी बसर करते ने, किसी नूं कुछ नहीं कहिंदे, पर इसे जिहड़ा बदमाश मारिया सी ना इहदा भाणजा फिर एक खाड़कू ग्रुप दे विच रल जांदा है, और किसे ना किसे बहाने वह भाई शीतल सिंह मत्तेवाल नूं खत्म करवाना चाहता, क्योंकि उहदे मन दे विच दुश्मनी है। हुण बड़ी मजबूरी वस हो के भाई शीतल सिंह मत्तेवाल भाई मानोचाल दे ग्रुप दे विच रल जांदा। हुण गुरु प्यारे फिर सरगर्मियां शुरू हुंदियां ते इस दशमेश रेजिमेंट दा चीफ जनरल बन जांदा, ते गुरु प्यारे जिथे जिथे जालम टक्करदे आ गुरु के खालसे दा विरोध करन वाले, और ओ टाउट गदार और जिन्हां नूं ब्लैक कैट आख्या जांदा सी उहनां दे फिर गुरु के खालसे ने इहने अपने ग्रुप दे नाल दशमेश रेजिमेंट ग्रुप दे नाल इहनां ने बिलकुल उहनां दा सोधा लाउणा शुरू कर दित्ता। भाई मानोचाल इहनां दा सत्थी साथी बणिया और इस सूरमे का नाम बढ़ गया, और बड़ी चढ़दी कला का किसे नाल धक्का नहीं किया जाता, किसे नाल धक्का नहीं, और इलाके दे लोग इनू अपना मसीहा मानते सन। हुण गुरु प्यारे एक दिन एक भाई सुखविंदर सिंह पप्पू वह भी खाड़कू सीगा, हुण कई बार कुछ बंदे आपस में भी फरसाद करवा देंदे, भरावां दा लहू भी डवा डला देंदे ने। भाई सुखविंदर सिंह पप्पू गोरा इन्हां दा नां सी, और उन्हां दे नाल ऐन शरे आम राइफलां दे नाल मुकाबला हो जांदा है, और शुक्र है मालक दा कि दोवें तरां बच जांदियां, पर गोली चलदी है, आपस विच भरावां दा लहू डुल चलिया सी, पर बचा हो जांदा है, पर रौली पै जांदी है कि भाई शीतल सिंह मत्तेवाल जख्मी हो गया पर बचा हो गया सी। हुण गुरु प्यारिओ इस तो बाद अपने हर जद्दो जहद अपने राज की प्राप्ति वास्ते गुरु का सूरमा चढ़ती कला दे विच हर जगह दे उत्ते जिथे भी दुश्मन ना मुकाबला करना उत्ते करदा है, डट के करदा है, सोधे लाउंदा है। ते एक दिन की होया बल्लोवाल नगर दे लाग्यो दी जांदे ते एक पुलिस दे विच ओ नौजवान सीगा, और जिन्हां नूं होम गार्ड आख्या जांदा इन्हां नूं जानता सी, वह वाकब सी। हुण नलका गेड़ के इन्हां दा इशनान करवाउंदा है। पंज जाने सन गुरु के सूरमे जिन्हां दे विच भाई गुरदयाल सिंह, भाई शीतल सिंह मत्तेवाल, भाई गुरनाम सिंह, भाई गुरमुख सिंह बग्गा, और ये सूरमे जिहड़े आ ना इत्थों दी जा रहे सन, इन्हां दे कोल इक्को ही AK-47 सी, और इन्हें नलका गेड़ गेड़ के उन्हां दा इशनान करवाया, और प्यारे और आखिर टाउट निकलिया। नरेंद्र सिंह SSP बटाले दे कोल जाके चुगली ला दित्ती है, कहिंदा भाई शीतल सिंह मत्तेवाल दे कोल कोई बहुता असला नहीं है, इस वेले बल्लोवाल दे लागे वह ठहरे हुए एक ठार दे विच ते तुसी उहनू घेर सकदे हो। सो गुरु प्यारिओ पर एक कंघी ऑपरेशन पुलिस ने चलाया सी, उहदा नां सी कंघी ऑपरेशन। वह कंघी ऑपरेशन का मतलब सी कि जिन्हां घरां दे विच गुरु के खालसे पनाहां लैंदे आ ना उहनां ਘਰਾਂ ਦੇ ਵਿੱਚ ਛਾਪੇ ਮਾਰ ਮਾਰ ਕੇ ਇਹਨਾਂ ਲੋਕਾਂ ਨੂੰ ਤੰਗ ਕੀਤਾ ਜਾਵੇ, ਇੱਥੋਂ ਤੱਕ ਬੇਸ਼ੱਕ ਕਤਲ ਵੀ ਕਰ ਦਿੱਤਾ ਜਾਵੇ, ਉਹਨਾਂ ਦੀਆਂ ਇੱਜ਼ਤਾਂ ਨੂੰ ਅੱਤ ਪਾਇਆ ਜਾਵੇ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਊਗਾ। ਔਰ ਸਤਸੰਗ ਜੀ, ਇਸ ਕੰਘੀ ਆਪਰੇਸ਼ਨ ਦਾ ਕਰਕੇ ਭਾਈ ਸੀਤਲ ਸਿੰਘ ਤੇ ਉਸ ਵੇਲੇ ਗੁਰੂ ਕੇ ਖਾਲਸੇ ਜਿਹੜੇ ਸੀ ਨਾ, ਉਹ ਫਿਰ ਪਿੰਡਾਂ ਦੇ ਵਿੱਚ ਜਾਂ ਇਲਾਕਿਆਂ ਦੇ ਵਿੱਚ ਜਾਂ ਡੇਰਿਆਂ ਦੇ ਵਿੱਚ ਜਿਹੜੀਆਂ ਠਾਰਾਂ ਸੀ ਉੱਥੇ ਜਾਣਾ ਉਹਨਾਂ ਨੇ ਬੰਦ ਕਰ ਦਿੱਤਾ ਸੀ। ਉਹਨਾਂ ਦਾ ਟਿਕਾਣਾ ਹੁਣ ਕਮਾਦਾਂ ਦੇ ਵਿੱਚ, ਝੋਨਿਆਂ ਦੇ ਵਿੱਚ ਤੇ ਜਾਂ ਫਿਰ ਬਾਗਾਂ ਦੇ ਵਿੱਚ ਹੁੰਦਾ ਸੀ। ਹੁਣ ਇਹਨੇ ਸੋਚਿਆ ਸੀ ਹੋਮ ਗਾਰਡ ਵਾਲੇ ਨੇ ਵੀ ਇੱਕ ਏਕੇ 47 ਹੈ, 5 ਜਾਣੇ ਆ, ਤੇ ਕਿਉਂ ਨਾ ਜਾ ਕੇ ਪੁਲਿਸ ਨੂੰ ਦੱਸ ਕੇ ਇਨਾਮ ਲਈਏ। ਤੇ ਨਰਿੰਦਰ ਸਿੰਘ SSP ਬਟਾਲਾ ਉਹਦੇ ਕੋਲ ਜਾ ਕੇ ਚੁਗਲੀ ਲਾਈ ਹੈ ਕਿ ਇਕੱਲਾ ਇਸ ਵੇਲੇ ਸੀਤਲ ਸਿੰਘ ਮੱਤੇਵਾਲ ਹੈ, ਅਸਲਾ ਹੈ ਨੀ ਗਾ ਕੋਈ ਬਹੁਤਾ ਕੋਲ, ਪਰ ਆਪਣਾ ਅਸਲਾ ਜਿਹੜਾ ਨਾ ਭਾਈ ਸਰਦਾਰ ਸੰਤੋਖ ਸਿੰਘ ਬੱਲੋਵਾਲ ਉਹਦੇ ਕਮਾਦ ਦੇ ਵਿੱਚ ਰੱਖਿਆ ਹੋਇਆ ਸੀ, ਡਰੈਗਨ ਗਨ। ਗੁਰੂ ਪਿਆਰਿਓ, ਜਿਹਦਾ ਕਦੀ ਭਾਰਤੀ ਹਕੂਮਤ ਨੇ ਨਾਂ ਨਹੀਂ ਸੀ ਸੁਣਿਆ, ਸੀਤਲ ਸਿੰਘ ਮੱਤੇਵਾਲ ਦੇ ਕੋਲ ਉਹ ਸੀ। ਔਰ ਜਦੋਂ ਕਿਤੇ ਚੱਲਦੀ ਸੀ ਨਾ, ਜਾਲਮਾਂ ਦੇ ਫੂਸੜੇ ਅੜਾ ਦਿੰਦੀ ਸੀ, ਫੂਸੜੇ ਗੱਡੀਆਂ ਭਰ ਭਰ ਕੇ ਲਿਜਾਇਆ ਕਰਦੇ ਸੀ ਲੋਚਾਂ ਲਾਤਾਂ ਦੀਆਂ। ਔਰ ਇੱਥੇ ਇਹੀ ਕੁਝ ਹੋਇਆ। ਭਾਈ ਸੀਤਲ ਸਿੰਘ ਜਦੋਂ ਇਹਨਾਂ ਦੇ ਸਰਪੰਚ ਸਰਦਾਰ ਸੰਤੋਖ ਸਿੰਘ ਦੀ ਮੋਟਰ ਦੇ ਉੱਤੇ ਚਲੇ ਜਾਂਦੇ ਤੇ ਮਗਰੋਂ ਬਾਹਰ ਆ ਜਾਂਦੀ, ਹਾਂ ਇੱਕ ਇੱਥੇ ਮੈਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਾਂ। ਸਰਪੰਚ ਸੰਤੋਖ ਸਿੰਘ ਆਉਂਦਾ ਖੇਤ ਦੇ ਵਿੱਚ, ਪੁੱਛਦਾ ਕਹਿੰਦੇ ਕੁਛ ਛਕਣਾ, ਕਹਿੰਦਾ ਹਾਂ, ਕਹਿੰਦੇ 14 ਘੰਟੇ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਕਿਉਂਕਿ ਹੁਣ ਅਸੀਂ ਲੋਕਾਂ ਦੇ ਘਰੇ ਜਾ ਕੇ ਪ੍ਰਸ਼ਾਦਾ ਨਹੀਂ ਛਕਦੇ, ਸੱਜਣਾ ਪ੍ਰਸ਼ਾਦਾ ਹੀ ਛਕਾ ਦੇ। ਤੇ ਹੁਣ ਘਰੇ ਜਾਂਦਾ ਹੈ, ਘਰ ਵਾਲੀ ਨੂੰ ਜਾ ਕੇ ਕਹਿੰਦਾ ਹੈ, ਕਹਿੰਦਾ ਭਾਗਵਾਨ ਨੇ ਪ੍ਰਸ਼ਾਦਾ ਪਕਾ ਤੇ ਉੱਧਰ ਕੁਛ ਰਿਸ਼ਤੇਦਾਰ ਪ੍ਰਾਹੁਣੇ ਆਏ ਆ। ਕਹਿੰਦੇ ਵੀ ਕੌਣ ਆਇਆ? ਹੁਣ ਭਾਈ ਸੀਤਲ ਸਿੰਘ ਮੱਤੇਵਾਲ ਵੀ ਉਦੋ ਕੇ ਵਿਆਹਿਆ ਹੋਇਆ ਸੀ ਤੇ ਸਰਦਾਰ ਸੰਤੋਖ ਸਿੰਘ ਸਰਪੰਚ ਬੱਲੋਵਾਲ ਇਹ ਵੀ ਉਦੋ ਕੇ ਵਿਆਹਿਆ ਹੋਇਆ ਸੀ ਤੇ ਰਿਸ਼ਤੇ ਦੇ ਵਿੱਚ ਸਾਢੂ ਲੱਗ ਗਏ। ਆਪਣੇ ਘਰ ਵਾਲੀ ਨੂੰ ਆਖਣ ਲੱਗਾ ਹੈ, ਕਹਿੰਦਾ ਤੇਰਾ ਜੀਜਾ ਜੀ ਆਇਆ, ਸੀਤਲ ਸੋ ਆਇਆ ਹੋਇਆ ਮੱਤੇਵਾਲ ਵਾਲਾ। ਕਹਿੰਦੀ ਸ਼ੁਕਰ ਹੈ, ਨਰਿੰਦਰ ਦੇ ਵਿਆਹ ਹੋਏ, ਜਿਹੜੀ ਧੀ ਸੀ ਨਾ ਜਿਹੜੀ ਮੱਤੇਵਾਲ ਨਾਲ ਵਿਆਹੀ ਸੀ ਉਹਦਾ ਨਾਂ ਨਰਿੰਦਰ ਕੌਰ ਸੀ। ਕਹਿੰਦੀ ਬਸ ਨਰਿੰਦਰ ਦੇ ਵਿਆਹ ਦੇ ਦਰਸ਼ਨ ਕੀਤੇ ਆ ਸੀਤਲ ਸਿੰਘ ਦੇ, ਸ਼ੁਕਰ ਹੈ ਅੱਜ ਇੰਨੇ ਬਹਾਨੇ ਮੈਂ ਆਪਣੇ ਛੋਟੇ ਵੀਰ ਦੇ ਦਰਸ਼ਨ ਹੀ ਕਰਿਆ ਵਾਂ, ਪ੍ਰਸ਼ਾਦਾ ਪਕਾਇਆ। ਔਰ ਉਹ ਸਵਾਣੀ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਲੈ ਕੇ ਜਾਂਦੀ ਹੈ, ਹਲੇ ਹੱਥਾਂ ਦੇ ਉੱਤੇ ਰੋਟੀਆਂ ਰੱਖੀਆਂ ਹੋਈਆਂ। ਤੇ ਗੁਰੂ ਕੇ ਪਿਆਰ ਵੇਲੇ ਤਦ ਤੱਕ ਦੁਸ਼ਮਣਾਂ ਦੀਆਂ ਵਾਰਾਂ, 12,000 ਪੁਲਿਸ ਵਾਲੇ ਪਹਿਲੇ ਦਿਨ ਆ ਕੇ ਘੇਰਾ ਪਾ ਲੈਂਦੇ ਆ। ਤੇ ਗੁਰੂ ਪਿਆਰਿਓ, ਗੁਰੂ ਕੇ ਖਾਲਸੇ ਇਹ ਸਭ ਕੁਛ ਰੋਟੀਆਂ ਉੱਥੇ ਰੱਖ ਕੇ ਇਹ ਬੀਬੀ ਨੂੰ ਆਖ ਦਿੱਤਾ, ਤੂੰ ਚਲਿਆ ਜਾ, ਤੂੰ ਜਾ ਸਕਦੀ ਆ ਘਰ ਨੂੰ, ਹੁਣ ਇਹਨਾਂ ਨਾਲ ਅਸੀਂ ਆਪੇ ਨਜਿੱਠ ਲਵਾਂਗੇ। ਬੀਬੀ ਜਾਂਦੀ ਹੈ ਤੇ ਉਹਨਾਂ ਨੇ ਕੱਲੀ ਬੀਬੀ ਜਾਂਦੀ ਨੂੰ ਦੇਖ ਕੇ CRP ਦੇ ਜਵਾਨਾਂ ਨੇ ਘੇਰਨ ਦਾ ਯਤਨ ਕੀਤਾ। ਉੱਥੇ ਗੱਲਾਂ ਬਾਤਾਂ ਕੁਛ ਪੁੱਛ ਰਹੇ ਨੇ ਵੀ ਤੂੰ ਕਿਹਨੂੰ ਰੋਟੀ ਦੇ ਕੇ ਆਈਆਂ, ਕਿਹਨੂੰ ਮਿਲ ਕੇ ਆਈਆਂ, ਏਦਾਂ ਦੀਆਂ ਗੱਲਾਂ ਬਾਤਾਂ ਜਦੋਂ ਇਹਨਾਂ ਨੇ ਦੇਖਿਆ ਨਾ ਬੀਬੀ ਨੂੰ ਘੇਰਿਆ। ਔਰ ਉਸ ਵੇਲੇ ਡਰੈਗਨ ਗਨ ਦਾ ਫਾਇਰ ਖੋਲ ਦਿੱਤਾ ਸਾਧ ਸੰਗਤ ਜੀ। ਉਸ ਵੇਲੇ ਉਹਦਾ ਖੜਾਕ ਸੁਣ ਕੇ ਜੁਰਮਾਨਿਆਂ ਦੀ ਅੱਧੇ ਹੌਸਲੇ ਟੁੱਟ ਗਏ। ਹੁਣ ਕਮਾਦ ਦੇ ਵਿੱਚ ਪਨਾਹ ਲਈ ਹੈ ਤੇ ਸਾਰਾ ਦਿਨ ਗੋਲਾਬਾਰੀ ਹੁੰਦੀ ਰਹੀ ਹੈ। ਟਰੈਕਟਰ ਉਸ ਵੇਲੇ ਬੁਲਟ ਪਰੂਫ ਟਰੈਕਟਰਾਂ ਦੀ ਬੜੀ ਗੱਲ ਚੱਲੀ ਸੀ ਕਿ ਪੰਜਾਬ ਦੀ ਪੁਲਿਸ ਦੇ ਕੋਲ ਬੁਲਟ ਪਰੂਫ ਟਰੈਕਟਰ ਨੇ ਔਰ ਕਮਾਦਾਂ ਵਿੱਚ ਲੁਕੇ ਹੋਏ ਸਿੰਘਾਂ ਨੂੰ ਉਹ ਲੱਭ ਲੱਭ ਕੇ ਨਿਸ਼ਾਨਾ ਬਣਾਉਂਦੇ ਨੇ। ਤੇ ਗੁਰੂ ਪਿਆਰਿਓ, ਬੁਲਟ ਪਰੂਫ ਟਰੈਕਟਰ ਲਿਆਂਦੇ ਗਏ ਤੇ ਗੁਰੂ ਕੇ ਖਾਲਸੇ ਇਹਨਾਂ ਬੁਲਟ ਪਰੂਫ ਟਰੈਕਟਰਾਂ ਦੇ ਜਿਵੇਂ ਫੂਸੜੇ ਉਡਾਉਂਦੇ ਆ, ਢਾਡੀ ਜਥਾ ਉਸ ਵੇਲੇ ਦੀਆਂ ਸਰਾਂ ਤੁਹਾਡੇ ਨਾਲ ਇਉਂ ਸਨ।

ਆਜ਼ਾਦੀ ਦੀ ਗੱਲ ਕਰਨ ਵਾਲੇ, ਆਜ਼ਾਦੀ ਦੇ ਹਾਮੀ, ਆਜ਼ਾਦੀ ਦੀ ਖਾਤਰ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਆਪਾਂ ਨਮਸਕਾਰ ਕਰ ਰਹੇ ਹਾਂ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਾਂ, ਦਾਤਾ ਕਿਰਪਾ ਕਰਿਓ ਤੁਹਾਡੀ ਕੌਮ ਦੇ ਸ਼ਹੀਦ 100 ਚੋਂ 100 ਨੰਬਰ ਲੈ ਕੇ ਪਾਸ ਹੋ ਕੇ ਗਏ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਔਰ ਸਾਡੀ ਕੌਮ ਦੇ ਅੰਦਰ ਉਹ ਇੱਕ ਜਿਹੜੀ ਜਵਾਲਾ, ਇੱਕ ਚਿਣਗ ਬਾਲ ਕੇ ਗਏ ਆ, ਉਹ ਕੌਮ ਦੇ ਅੰਦਰ ਉਹ ਹਮੇਸ਼ਾ ਧੁੱਖਦੀ ਰਹੇ ਆਜ਼ਾਦੀ ਦੀ। ਗੁਰੂ ਪਿਆਰਿਓ, ਹੁਣ ਆਜ਼ਾਦੀ ਕੀ ਹੈ ਤੇ ਗੁਲਾਮੀ ਕੀ ਹੈ? ਆਜ਼ਾਦੀ ਕਿਹਨੂੰ ਕਹਿੰਦੇ ਆ? ਆਜ਼ਾਦੀ ਦੇਖੋਗੇ ਜਿਹੜੇ ਆਜ਼ਾਦ ਮੁਲਕ ਆ ਨਾ, ਔਰ ਉਹਨਾਂ ਹਕੂਮਤਾਂ ਦੇ ਹਾਂ ਵਿੱਚ ਹਾਂ ਮਿਲਾਉਣ ਵਾਲਾ, ਭਾਵੇਂ ਬਲਾਤਕਾਰੀ ਕਿਉਂ ਨਾ ਹੋਵੇ ਔਰ ਹਕੂਮਤਾਂ ਉਹਨਾਂ ਦਾ ਸਾਥ ਦਿੰਦੀਆਂ, ਇਹ ਆਜ਼ਾਦੀ ਹੈ। ਉਹਨਾਂ ਨੇ ਕਿੱਡੇ ਜ਼ੁਲਮ ਕੀਤੇ ਹੋਣ, ਸਰਕਾਰਾਂ ਉਹਨਾਂ ਦੀ ਪਿੱਠ ਤੇ ਹੁੰਦੀਆਂ, ਔਰ ਇਹੋ ਜਿਹੇ ਪਾਪੀਆਂ ਨੂੰ ਬਾਹਰ ਲਿਆ ਕੇ ਜੈੱਡ ਸੁਰੱਖਿਆ ਵਰਗੀ ਸਿਕਿਉਰਿਟੀ ਮੁਹੱਈਆ ਕਰਵਾ ਕੇ ਤੇ ਦੂਜੇ ਲੋਕਾਂ ਨੂੰ ਚੜਾਇਆ ਜਾਂਦਾ ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ, ਇਹ ਆਜ਼ਾਦੀ ਹੈ। ਤੇ ਗੁਲਾਮੀ ਕੀ ਹੈ? ਜਿਹੜੇ ਧਰਮ ਤੇ ਅਣਖ ਦੀ ਖਾਤਰ ਕੁਰਬਾਨੀਆਂ ਦਿੰਦੇ ਨੇ ਔਰ ਜਰਵਾਣਿਆਂ ਦਾ ਸੋਧਾ ਲਾਉਂਦੇ ਨੇ, ਇੱਥੋਂ ਤੱਕ ਕਿ ਉਹ ਹਕੂਮਤ ਦੀ ਔਰ ਉਹਨਾਂ ਅਦਾਲਤਾਂ ਦੀਆਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਵੀ ਪੂਰੀਆਂ ਕਰ ਲੈਂਦੇ ਆ, 30-30, 32-32 ਸਾਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਪਰ ਉਹਨਾਂ ਨੂੰ ਹਲੇ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਣਾ, ਇਹਨੂੰ ਗੁਲਾਮੀ ਕਹਿੰਦੇ ਆ। ਇਹ ਗੁਲਾਮੀ ਤੇ ਆਜ਼ਾਦੀ, ਦੂਜੀ ਗੁਲਾਮੀ ਕੀ ਹੈ? ਗੁਲਾਮ ਕੌਮਾਂ ਦੇ ਧਾਰਮਿਕ ਗ੍ਰੰਥਾਂ ਨੂੰ, ਮੇਰਾ ਇਸ਼ਾਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਰੇ ਆਮ ਉਹਨਾਂ ਦੇ ਪਾਵਨ ਸਰੂਪਾਂ ਨੂੰ ਗਲੀਆਂ ਵਿੱਚ ਖਿਲਾਰ ਦੇਣਾ, ਗੰਦਗੀ ਦੇ ਉੱਤੇ ਖਿਲਾਰ ਦੇਣਾ, ਰੂੜੀ ਦੇ ਉੱਤੇ ਖਿਲਾਰ ਦੇਣਾ, ਅੱਜ ਤੱਕ ਇਨਸਾਫ ਨਾ ਮਿਲਣਾ, ਇਹਨੂੰ ਗੁਲਾਮੀ ਕਹਿੰਦੀ ਹੈ। ਔਰ ਆਜ਼ਾਦੀ ਕੀ ਹੈ? ਇਹਦੇ ਉਲਟ, ਇਹਦੇ ਆਜ਼ਾਦੀ ਕੀ ਹੈ? ਆਜ਼ਾਦ ਮੁਲਕਾਂ ਦੇ ਲੋਕ ਆਪਣੇ ਪਸ਼ੂਆਂ ਦਾ, ਡੰਗਰਾਂ ਦਾ ਪਿਸ਼ਾਬ ਸ਼ੀਸ਼ੀਆਂ ਵਿੱਚ ਪਾ ਕੇ ਤੇ 100-100 ਰੁਪਈਏ ਲੀਟਰ ਨੂੰ ਵੇਚ ਦਿੰਦੇ ਆ, ਇਹ ਆਜ਼ਾਦੀ ਹੈ। ਔਰ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਸਾਡੀ ਕੌਮ ਜਾਗੇ। ਔਰ ਦੇਖ ਲਓ, ਆਜ਼ਾਦ ਲੋਕਾਂ ਨੇ ਗਾਈਆਂ ਦੇ ਮੂਤ ਲੋਕਾਂ ਨੂੰ ਪਿਲਾਉਣੇ ਸ਼ੁਰੂ ਕਰ ਦਿੱਤੇ ਆ, ਇਹ ਆਜ਼ਾਦੀ ਹੈ। ਔਰ ਅਸੀਂ ਏਦਾਂ ਦੀ ਪਵਿੱਤਰ ਪਾਵਨ, ਇਹ ਰੱਬ ਦੀ ਆਵਾਜ਼ ਲੋਕਾਂ ਤਾਈਂ ਨਹੀਂ ਪਹੁੰਚਾ ਸਕੇ, ਔਰ ਇਹ ਗੁਲਾਮੀ ਹੈ। ਅੱਜ ਭਾਈ ਸੀਤਲ ਸਿੰਘ ਮੱਤੇਵਾਲ ਆਜ਼ਾਦੀ ਲਈ ਜੂਝਦਾ ਉਹ ਗੁਰੂ ਕਾ ਸ਼ੇਰ, ਮੇਰੇ ਕੋਲ ਸਮਾਂ ਬੜਾ ਸੀਮਤ ਹੈ, ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਨਹੀਂ ਕਰ ਸਕਾਂਗਾ, ਹੁਣ ਸ਼ਹੀਦੀ ਤੇ ਆਉਣ ਦਾ ਯਤਨ ਕਰਦਾ। ਹੁਣ ਗੁਰੂ ਪਿਆਰਿਓ, 12,000 ਫੌਜ ਇਹ ਘੇਰਾ ਪਾ ਲੈਂਦੀ ਪਹਿਲੇ ਦਿਨ, ਔਰ ਇਹ ਪਹਿਲਾ ਮੁਕਾਬਲਾ ਸੀ ਜਿਹੜਾ 36 ਘੰਟੇ ਮੁਕਾਬਲਾ ਚੱਲਿਆ ਸੀ, ਨਹੀਂ ਤਾਂ 2-4-5-7 ਘੰਟੇ ਮੁਕਾਬਲੇ ਚੱਲਦੇ ਹੁੰਦੇ। ਇੱਥੇ 5 ਸਿੰਘ ਘਿਰ ਚੁੱਕੇ ਨੇ, ਭਾਈ ਸੀਤਲ ਸਿੰਘ ਮੱਤੇਵਾਲ, ਭਾਈ ਤਰਸੇਮ ਸਿੰਘ ਮੱਤੇਵਾਲ, ਭਾਈ ਗੁਰਨਾਮ ਸਿੰਘ ਮੱਤੇਵਾਲ, ਇਹ ਤਿੰਨੇ ਸੱਜਣ ਇੱਕੋ ਨਗਰ ਦੇ ਸਨ। ਭਾਈ ਗੁਰਮੁਖ ਸਿੰਘ ਬੱਗਾ ਔਰ ਭਾਈ ਗੁਰਦਿਆਲ ਸਿੰਘ ਕੰਬੋ ਮਾੜੀ ਵਾਲਾ, ਔਰ ਇਹ 5 ਸੂਰਮੇ ਇਸ ਕਮਾਦ ਦੇ ਵਿੱਚ ਘਿਰੇ ਹੋਏ ਆ। ਔਰ ਜਦੋਂ ਭਾਈ ਸੀਤਲ ਸਿੰਘ ਮੱਤੇਵਾਲ ਨੇ ਆਪਣੀ ਗੰਨ ਦਾ ਮੂੰਹ ਖੋਲਿਆ, ਇਹਦੀ ਗੰਨ ਦਾ ਨਾਂ ਡਰੈਗਨ ਗੰਨ ਸੀ, ਡਰੈਗਨ ਗੰਨ। ਔਰ ਹਜੇ ਤੱਕ, ਉਦੋਂ ਤੱਕ ਭਾਰਤ ਦੀ ਹਕੂਮਤ ਨੇ ਔਰ ਉਹਨਾਂ ਦੇ ਕੋਲ ਮਿਲ

ਦੇ ਕੋਲ ਏਦਾਂ ਦੀ ਗਾਨੀ ਹੈ ਨਹੀਂ ਸੀ, ਔਰ ਉਹਦਾ ਖੜਾਕ, ਉਹਦੀ ਆਵਾਜ਼, ਉਹਦੀ ਮਾਰ ਇੱਥੋਂ ਤੱਕ ਦੁਸ਼ਮਣਾਂ ਦੇ ਕਾਲਜਿਆਂ ਨੂੰ ਕੰਬਾ ਕੇ ਰੱਖ ਦਿੰਦਾ ਸੀ। ਔਰ ਜਦੋਂ ਪਹਿਲਾ ਫੈਰ ਖੋਲਿਆ ਨਾ, ਸਿੱਧਾ ਕਰਕੇ ਦੁਸ਼ਮਣ ਵੱਲ ਨੂੰ ਚਲਾਇਆ, ਤੇ ਗੁਰੂ ਪਿਆਰਿਓ ਉਹ ਜਿਹੜੀਆਂ ਮਾਂਗਵੀਆਂ ਧਾੜਾਂ, ਉਹ ਪੁਲਿਸ ਵਾਲੇ, ਸੀ ਆਰ ਪੀ ਵਾਲੇ ਤੇ ਬੀ ਐਸ ਐਫ ਵਾਲੇ ਲਾਈਨਾਂ ਵਿਛਾ ਦਿੱਤੀਆਂ, ਲੋਕਾਂ ਨੇ ਦੇਖਿਆ, ਪਿੰਡਾਂ ਦੇ ਲੋਕਾਂ ਨੇ ਦੇਖਿਆ ਕਿ ਗੱਡੀਆਂ ਭਰ ਭਰ ਕੇ ਲਾਸ਼ਾਂ ਦੀਆਂ ਤੇ ਫੱਟੜਾਂ ਦੀਆਂ, ਔਰ ਉਸ ਵੇਲੇ ਦੀ ਹਕੂਮਤ ਹਸਪਤਾਲਾਂ ਤੇ ਸ਼ਹਿਰਾਂ ਵੱਲ ਨੂੰ ਭੱਜੀ ਤੁਰੀ ਜਾ ਰਹੀ ਸੀ। ਇਹਨੂੰ ਕਹਿੰਦੇ ਆ ਮੁਕਾਬਲਾ। ਗੁਰੂ ਪਿਆਰੇ ਉਹ ਝੂਠੇ ਮੁਕਾਬਲੇ ਵੀ ਬਣਾਏ ਗਏ, ਔਰ ਜਿਹੜੇ ਕੋਈ 15-18 ਸਾਲ ਦਾ ਮੁੰਡਾ ਸਾਈਕਲ ਤੇ ਤੁਰਿਆ ਜਾ ਰਿਹਾ, ਬਾਪੂ ਦੀ ਦਵਾਈ ਲੈਣ ਜਾ ਰਿਹਾ, ਬੇਬੇ ਦੀ ਦਵਾਈ ਲੈਣ ਜਾ ਰਿਹਾ, ਮੋਟਰ ਚਲਾਉਣ ਜਾ ਰਿਹਾ, ਉਹਨਾਂ ਨੂੰ ਰਸਤਿਆਂ ਦੇ ਵਿੱਚੋਂ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਪਰ ਆਹ ਮੁਕਾਬਲਾ ਹੈ, ਹਕੂਮਤ ਨੂੰ ਜੜਾਂ ਤਾਈਂ ਹਿਲਾ ਕੇ ਰੱਖ ਦਿੱਤਾ ਸੀ। 36 ਘੰਟੇ ਮੁਕਾਬਲਾ ਚੱਲਿਆ ਸੀ। ਪਹਿਲਾਂ ਫਾਇਰ ਕੀਤਾ, ਸੈਂਕੜਿਆਂ ਦੀਆਂ ਢੇਰੀਆਂ ਲਾ ਦਿੱਤੀਆਂ, ਤੇ ਗੁਰੂ ਪਿਆਰਿਓ AK-47 ਦੀ ਅੱਗ ਦੇ ਮੋਹਰੇ ਇਹਨਾਂ ਦੇ ਵਿੱਚ ਖੜੋਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ। ਹੁਣ ਜਦੋਂ ਹਰ ਪਾਸੇ ਹਾਰ ਹੁੰਦੀ ਦੇਖੀ ਹੈ ਨਾ, ਫਿਰ ਇਹਨਾਂ ਨੇ ਆਪਣਾ ਇੱਕ ਬੁਲਟ ਪਰੂਫ ਟਰੈਕਟਰ, ਉਸ ਵੇਲੇ ਬੜਾ ਮਾਣ ਸੀ ਉਸ ਵੇਲੇ ਦੀ ਪੁਲਿਸ ਨੂੰ, ਸਾਡੇ ਕੋਲ ਬੁਲਟ ਪਰੂਫ ਆ ਗਿਆ, KPS ਗੱਲ ਕਹਿੰਦਾ ਹੁੰਦਾ ਸੀ। ਹੁਣ ਗੁਰੂ ਪਿਆਰਿਓ ਬੁਲਟ ਪਰੂਫ ਟਰੈਕਟਰ ਮੰਗਾਏ ਗਏ, ਮੋਟੀ ਮੋਟੀਆਂ ਲੋਹੇ ਦੀਆਂ ਚਾਦਰਾਂ ਆਲੇ ਦੁਆਲੇ ਉਹਨੂੰ ਢੱਕਿਆ ਹੋਇਆ, ਤੇ ਅੰਦਰ ਵਾਕਿਆ ਹੀ ਆਮ ਬੰਦਾ ਸੋਚੇਗਾ ਵੀ ਕੋਈ ਨੁਕਸਾਨ ਕਰ ਸਕਦਾ, ਇਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਕਿਹੜਾ ਐਡੀ ਮੋਤੀ 10 mm ਦੀ ਚਾਦਰ ਨੂੰ ਪਾੜ ਕੇ ਕਿਹੜੀ ਗੋਲੀ ਅੰਦਰ ਲੰਘ ਜਾਵੇਗੀ। ਪਰ ਗੁਰੂ ਕੇ ਸੂਰਮਿਆਂ ਨੇ ਇਸ ਬੁਲਟ ਪਰੂਫ ਟਰੈਕਟਰ ਦੀਆਂ ਬਾਰੀਆਂ ਦੇ ਉੱਤੇ ਜਿੱਥੇ ਕਬਜ਼ੇ ਲੱਗੇ ਸੀ ਨਾ, ਐਨੂੰ ਸਿੰਨ ਸਿੰਨ ਕੇ ਨਿਸ਼ਾਨੇ ਕਬਜ਼ਿਆਂ ਦੇ ਉੱਤੇ ਮਾਰੇ, ਕਬਜ਼ੇ ਟੁੱਟ ਗਏ, ਦੋਵੇਂ ਦਰਵਾਜ਼ੇ ਥੱਲੇ ਆੜ ਗਏ, ਔਰ ਜਿਹੜੇ ਚਲਾਉਣ ਵਾਲੇ ਤੇ ਨਾਲ ਪੁਲਿਸ ਵਾਲੇ ਅਫਸਰ ਸੀ ਉੱਥੇ ਢੇਰੀ ਕਰ ਦਿੱਤੇ। 5 ਟਰੈਕਟਰਾਂ ਦੇ ਨਾਲ ਇੱਦਾਂ ਹੀ ਕੀਤਾ ਗਿਆ, ਅਗਲੇ ਦਿਨ ਟੈਂਕ ਲਿਆਂਦੇ ਗਏ। ਹੁਣ ਜਦੋਂ ਟੈਂਕ ਲਿਆਂਦਾ ਗਿਆ, ਭਾਈ ਤਰਸੇਮ ਸਿੰਘ ਮੱਤੇਵਾਲ ਦੇ ਸਿਰ ਦੇ ਉੱਤੇ ਆ ਕੇ ਬੰਬ ਵੱਜਾ, ਗੋਲਾ ਵੱਜਾ, ਉਹ ਉੱਥੇ ਸ਼ਹੀਦੀ ਪ੍ਰਾਪਤ ਕਰ ਗਿਆ। ਔਰ ਦੂਸਰੇ ਭਾਈ ਗੁਰਮੁਖ ਸਿੰਘ ਬੱਗਾ, ਗੁਰੂ ਪਿਆਰਿਓ ਬੜਾ ਚੜ੍ਹਦੀ ਕਲਾ ਦਾ ਇਹ ਸੂਰਮਾ ਸੀ, ਇਹਨੂੰ ਵੀ ਜਿਹੜੇ ਇਹਦੇ ਸ਼ਰੀਕੇ ਵਾਲੇ ਸੀ ਬਿਨਾਂ ਕਾਰਨ ਇਹਨੂੰ ਪੁਲਿਸ ਦੇ ਕੋਲ ਐਵੇਂ ਅਰੈਸਟ ਕਰਵਾ ਦਿੱਤਾ ਕਪੂਰਥਲੇ ਦੀ ਜੇਲ੍ਹ ਦੇ ਵਿੱਚ। ਔਰ ਰਾਤ ਨੂੰ ਇਹ ਸੂਰਮਾ ਸੀਮੈਂਟ ਦੀਆਂ ਜਾਲੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨਾ ਬਰੀਕ ਤਾਰਾਂ ਵਾਲੀਆਂ, ਔਰ ਉਹਨਾਂ ਨੂੰ ਮੁੱਕੀਆਂ ਦੇ ਨਾਲ ਤੋੜ ਤੋੜ ਕੇ ਤੇ ਉੱਥੋਂ ਭੱਜਿਆ ਆਇਆ ਸੀਗਾ। ਔਰ ਉਸ ਵੇਲੇ ਭਾਈ ਸੀਤਨ ਸਿੰਘ ਮੱਤੇ ਦੇ ਨਾਲ ਇਹ ਕੰਮ ਕਰ ਰਿਹਾ ਸੀ ਔਰ ਆਜ਼ਾਦੀ ਦੀ ਲੜਾਈ ਲੜ ਰਹੇ ਸਨ। ਹੁਣ ਗੁਰੂ ਪਿਆਰਿਓ ਇੱਕ ਸੂਰਮਾ ਸ਼ਹੀਦ ਹੋ ਗਿਆ। ਹੁਣ ਕਮਾਦ ਵਿੱਚੋਂ ਨਿਕਲ ਕੇ ਫੈਰ ਕਰਕੇ ਤੇ ਝੋਨੇ ਵਿੱਚ ਜਾ ਵੜਦੇ ਆ, ਤੇ ਝੋਨੇ ਚੋਂ ਫੈਰ ਕਰਕੇ ਇਹ ਕਿੰਨੂਆਂ ਦਾ ਬਾਗ ਸੀ, ਮਰੂਦਾਂ ਦਾ ਬਾਗ ਸੀ, ਉੱਧਰ ਨੂੰ ਆ ਜਾਂਦੇ ਆ। ਪੁਲਿਸ ਦੇ ਭਾਅ ਦੀ ਬਣੀ ਹੋਈ ਆ ਵੀ ਅਸੀਂ ਕਿੱਧਰ ਨੂੰ ਜਾਈਏ, ਸੈਂਕੜੇ ਫੌਜੀ ਤੇ ਪੁਲਿਸ ਵਾਲੇ ਇਹਨਾਂ ਨੇ ਮਰਵਾ ਲਿਆ। ਹੁਣ ਇੱਕ ਰਾਤ ਦੇ ਰਾਤ ਪੈ ਗਈ ਆ ਤੇ ਪੁਲਿਸ ਉੱਥੇ ਰਾਤ ਦੇ ਸਮੇਂ ਇੱਕ ਰਾਕਟ ਵਰਗੀ ਚੀਜ਼ ਛੱਡਦੀ ਆ ਜਿਹੜੀ ਅਸਮਾਨ ਦੇ ਵਿੱਚ ਐਨੂੰ ਦਿਨ ਚੜਾ ਦਿੰਦੀ ਆ, ਥੱਲੇ ਧਰਤੀ ਦੇ ਉੱਤੇ ਕੀੜੀ ਤੁਰੀ ਫਿਰ ਦਿੱਤੀ ਸੀ, ਇੱਦਾਂ ਦਾ ਯੰਤਰ ਸੀ। ਪਰ ਐਸਾ ਡਰੈਗਨ ਵਾਰ ਦਾ ਡਰੈਗਨ ਗੰਨ ਦਾ ਵਾਰ ਕੀਤਾ, ਘੁੰਮਦੀ ਧਰਤੀ ਦੇ ਉੱਤੇ ਲਾਈਟ ਆ ਕੇ ਡਿੱਗ ਪੈਂਦੀ ਹੈ। ਹੁਣ ਗੁਰੂ ਪਿਆਰੇ ਉਹ ਘੇਰੇ ਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਦੇ ਵਿੱਚੋਂ ਪੁਲਿਸ ਮੰਗਾ ਲਈ ਜਾਂਦੀ ਹੈ। ਤੇ ਭਾਈ ਸੀਤਲ ਸਿੰਘ ਮੱਤੇਵਾਲ ਦਾ ਸਿਰ ਦੇ ਮੁੱਲ ਪਤਾ ਕਿੰਨਾ ਰੱਖਿਆ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ? 40 ਲੱਖ ਉਸ ਯੋਧੇ ਦੇ ਸੂਰਮੇ ਦਾ ਸਿਰ ਦਾ ਮੁੱਲ ਸੀ, 40 ਲੱਖ। ਜਿਹੜਾ ਉਹਨੂੰ ਗ੍ਰਿਫਤਾਰ ਕਰੇ, ਸ਼ਹੀਦ ਕਰੇ, ਉਹਨੂੰ 40 ਲੱਖ ਇਨਾਮ ਮਿਲਣਾ ਸੀ। ਆਓ ਗੁਰੂ ਪਿਆਰਿਓ, ਹੁਣ ਇਹ ਸੂਰਮੇ ਆਖਰੀ ਸਵਾਸਾਂ ਤੱਕ ਭਾਈ ਸੀਤਲ ਸਿੰਘ ਮੱਤੇਵਾਲ ਤੇ ਨਾਲ ਦੇ ਸਾਥੀ ਇਸ ਕਮਾਦ ਦੇ ਵਿੱਚ ਪਨਾਹ ਲੈਂਦੇ ਹੋਏ, ਦੁਸ਼ਮਣ ਦੇ ਨਾਲ ਲੋਹਾ ਲੈਂਦੇ, ਆਪਣੇ ਧਰਮ ਤੇ ਆਜ਼ਾਦੀ ਦੀ ਖਾਤਰ ਜਿਵੇਂ ਸ਼ਹੀਦ ਹੋ ਜਾਂਦੇ ਨੇ, ਢਾਡੀ ਜਥਾ ਇਉਂ ਗਏ।

ਕਬੀਰ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਗੁਰੂ ਪਿਆਰਿਓ ਸਾਡੀ ਕੌਮ ਦੇ ਯੋਧੇ ਮੌਤ ਦੇ ਵਿੱਚੋਂ ਜ਼ਿੰਦਗੀ ਲੱਭਦੇ ਨੇ ਔਰ ਮੌਤ ਨਾਲ ਮਜ਼ਾਕਾਂ ਕਰਿਆ ਕਰਦੇ ਸੀ। ਏਦਾਂ ਦੀਆਂ ਘਟਨਾਵਾਂ ਬਹੁਤ ਆਉਂਦੀਆਂ ਹੈ, ਸਾਹਮਣੇ ਮੌਤ ਹੈ ਔਰ 15,000-20,000 ਤੱਕ ਘੇਰਾ ਪਿਆ ਹੋਇਆ। ਇੱਥੇ ਦੀ ਇੱਕ ਘਟਨਾ ਮੈਂ ਤੁਹਾਨੂੰ ਛੋਟੀ ਜਿਹੀ ਦੱਸ ਕੇ ਸਮਾਪਤੀ ਕਰਾਂ। ਕਹਿੰਦੇ ਚਾ ਚੜ ਜਾਂਦਾ ਸੀ ਜਦੋਂ ਘੇਰਾ ਪੈਂਦਾ ਸੀ ਨਾ, ਦੁਸ਼ਮਣ ਘੇਰਾ ਪਾਉਂਦੇ ਸੀ, ਚਾ ਚੜ ਜਾਂਦਾ ਸੀ ਔਰ ਪਿੰਡਾਂ ਦੇ ਲੋਕ ਦੇਖਿਆ ਕਰਦੇ ਸਨ ਯੋਧੇ ਫੈਰ ਕਰਕੇ ਤੇ ਸਾਹਮਣੇ ਆ ਕੇ ਡੰਡ ਬੈਠਕਾਂ ਮਾਰਿਆ ਕਰਦੇ ਸਨ। ਡੰਡ ਬੈਠਕਾਂ ਮਾਰਨੀਆਂ, ਭੰਗੜੇ ਪਾਉਣੇ, ਇਹਨੂੰ ਕਹਿੰਦੇ ਆ ਮਰਦਾਂ ਦੀ ਮੌਤ ਮਰਨਾ, ਮਰਦਾਂ ਦੀ ਜ਼ਿੰਦਗੀ ਜਿਉਣਾ ਇਹਨੂੰ ਕਹਿੰਦੇ ਆ। ਔਰ ਇਹਨਾਂ ਨੇ ਵੀ ਭੰਗੜੇ ਪਾਏ, ਪਤਾ ਸੀ ਅੱਜ ਲਾੜੀ ਮੌਤ ਨੂੰ ਵਿਆਹ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤੇ ਕਿਉਂ ਨਾਲ ਚਾ ਦੇ ਨਾਲ ਜਾਈਏ। ਹੁਣ ਇੱਥੇ ਇੱਕ ਭਾਈ ਗੁਰਨਾਮ ਸਿੰਘ ਮੱਤੇਵਾਲ ਜ਼ਖਮੀ ਹੋਇਆ, ਇਸ ਪੁਲਿਸ ਦੇ ਹੱਥ ਆ ਜਾਂਦਾ ਹੈ ਔਰ ਗੁਰੂ ਪਿਆਰਿਓ ਉਹਨੂੰ ਅੱਗੇ ਕਰਕੇ ਉਹਦੀ ਆੜ ਦੇ ਵਿੱਚ, ਹੁਣ ਪਤਾ ਸੀ ਬਈ ਭਾਈ ਸੀਤਲ ਸਿੰਘ ਆਪਣੇ ਆਪਣੇ ਸਾਥੀ ਦੇ ਉੱਤੇ ਗੋਲੀ ਨਹੀਂ ਚਲਾ ਸਕਦਾ ਔਰ ਗੁਰੂ ਪਿਆਰਿਓ ਦਰਅਸਲ ਇਹ ਗੈਰ ਕਾਨੂੰਨੀ ਪਰ ਕਾਨੂੰਨ ਮੰਨਦਾ ਕੌਣ ਹੈ। ਇਸ ਆੜ ਦੇ ਵਿੱਚ ਉਹਨੂੰ ਅੱਗੇ ਕਰਕੇ ਭਾਈ ਸੀਤਲ ਸਿੰਘ ਜ਼ਖਮੀ ਹੋਏ ਤੱਕ ਪਹੁੰਚੇ ਔਰ ਸਾਧ ਸੰਗਤ ਜੀ ਫਿਰ ਵੀ ਉਹ ਗੁਰੂ ਕੇ ਯੋਧੇ ਨੇ ਆਪਣੇ ਸਾਹਮਣੇ ਆਉਂਦੇ ਭਰਾ ਦੇ ਉੱਤੇ ਕੋਈ ਗੋਲੀ ਦਾ ਵਾਰ ਨਾ ਕੀਤਾ। ਅੰਤ ਉਹ ਸੂਰਮਾ ਕੌਮ ਦੀ ਖਾਤਰ ਸ਼ਹੀਦ ਹੋ ਗਿਆ। 5 ਯੋਧੇ ਇੱਥੇ ਸ਼ਹੀਦ ਹੋ ਜਾਂਦੇ ਨੇ ਔਰ 11 ਸਤੰਬਰ ਨੂੰ ਇਹ ਮੁਕਾਬਲਾ ਚੱਲਿਆ ਸੀ। 12 ਸਤੰਬਰ ਤੱਕ ਇਹ 36 ਘੰਟੇ ਤਕਰੀਬਨ ਇਹ ਚੱਲਿਆ ਤੇ ਸਤਸੰਗ ਜੀ ਬਾਹਰਲੇ ਪਾਸਿਆਂ ਤੋਂ ਜਿਹੜੇ ਖਾੜਕੂ ਸਿੰਘ ਨਾ ਉਹਨਾਂ ਨੇ ਵੀ ਆ ਕੇ ਪੁਲਿਸ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਪੁਲਿਸ ਨੇ ਝੂਠੀ ਅਫਵਾਹ ਫੈਲਾ ਦਿੱਤੀ ਬਈ ਸੀਤਲ ਸਿੰਘ ਮੱਤੇਵਾਲ ਤੇ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਆ ਨਾ ਉਹ ਭੱਜ ਗਏ ਆ, ਉਹ ਨਿਕਲ ਗਏ ਇੱਥੋਂ, ਉਹ ਪੁਲਿਸ ਨੂੰ ਚੱਕਮਾ ਦੇ ਕੇ ਚਲੇ ਗਏ ਆ ਤੇ ਇੱਥੋਂ ਤੱਕ ਪਿੰਡਾਂ ਦੇ ਲੋਕਾਂ ਨੇ ਜਕਾਰੇ ਛੱਡੇ, ਲੱਡੂ ਵੰਡੇ ਵੀ ਸਾਡੇ ਭਰਾ ਜੀਉਂਦੇ ਨਿਕਲ ਗਏ। ਪਰ ਗੁਰੂ ਪਿਆਰਿਓ ਇੱਕ ਚਾਲ ਸੀ, ਅਗਲੇ ਦਿਨ ਟੈਂਕ ਲਿਆ ਕੇ ਤੇ ਸੂਰਮਿਆਂ ਨੂੰ ਸ਼ਹੀਦ ਕਰ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਆਪਾਂ ਅੱਜ ਸ਼ਹੀਦਾਂ ਨੂੰ ਯਾਦ ਕਰਕੇ ਹਟਿਆ। ਸੋ ਗੁਰੂ ਪਿਆਰਿਓ ਤਕਰੀਬਨ ਅੱਜ 13 ਦਿਨ ਹੋ ਗਏ ਢਾਡੀ ਜਥਾ ਤੁਹਾਡੇ ਇਸ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ। ਮੇਰੇ ਨਾਲ ਦੇ ਸਾਥੀ ਇਸ ਪਾਸੇ ਜੱਸੀ ਸਿੰਘ ਹਮੀਦੀ ਬਰਨਾਲੇ ਦੇ ਲਾਗੇ ਇਸ ਬੱਚੇ ਦਾ ਨਗਰ ਹੈ ਤੇ ਇਹ ਮੇਰਾ ਛੋਟਾ ਵੀਰ ਕਿਸਮਤ ਸਿੰਘ ਬੀਲਾ ਇਹ ਵੀ ਬਰਨਾਲੇ ਤੋਂ ਹੈ ਤੇ ਗੁਰੂ ਪਿਆਰਿਓ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ ਲੱਖਾ ਜਗਰਾਵਾਂ ਦੇ ਲਾਗੇ ਇਹਦਾ ਨਗਰ ਹੈ ਤੇ ਦਾਸ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ ਰੇਲ ਕੋਚ ਫੈਕਟਰੀ ਕਪੂਰਥਲੇ ਦਾ ਲਾਗੇ ਮੇਰਾ ਨਗਰ ਹੈ। ਸੋ ਗੁਰੂ ਪਿਆਰਿਓ 30 ਤਰੀਕ ਤੱਕ ਤੁਹਾਡੇ ਪਾਸ ਹਾਂ, ਤੁਸੀਂ ਬੜਾ ਪਿਆਰ ਬਖਸ਼ ਦਿਓ। ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਮੈਨੇਜਮੈਂਟ ਦਾ ਧੰਨਵਾਦ। ਹੁਣ ਢਾਡੀ ਜਥੇ ਨੂੰ ਬੁਲਾਓ, ਫਤਿਹ ਆਨੰਦ ਸਾਹਿਬ ਦਾ ਪਾਠ ਹੋਵੇਗਾ, ਅਰਦਾਸ ਬੇਨਤੀ ਹੋਵੇਗੀ, ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰੂ ਕੇ ਪਿਆਰ ਵਾਲਿਓ ਸ਼ਹਿਨਸ਼ਾਹ ਦੇ ਦਰਬਾਰ ਦੀ ਹਾਜ਼ਰੀ ਭਰਿਓ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿਵਸ ਨੂੰ ਮਨਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਅਮਰ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਗਰੀਬ ਨਿਵਾਜ ਸਵੇਰ ਤੋਂ ਆਪ ਜੀ ਕੇ ਹਜ਼ੂਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ

0: کی فتح.
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ. ਸੋਟ ਮਹੱਲਾ ਪੰਜਵਾਂ. ਗੁਰ ਕਾ

ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾ ਨਾਨਕ ਪ੍ਰਭ ਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਬਲ ਮਹੱਲਾ ਪੰਜੇਵਾ ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿ

ਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਬੋ ਚਿਤ

ਸਾਨ ਜੈ ਕਰ ਕੀਰਤ ਆਖੀਐ ਕਰਤੇ ਕਾਹੂਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਜਣ ਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋਮ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ।

ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰਾਂ ਕੁ ਵਡਾਈ ਤੋਏ ਰਹਾਉ ਵਿਸਵੇ ਚਸੀਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੂ ਸਹਸ ਮੂਤਨ ਨਾਇਕ ਤੋਹੇ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡ ਲਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਗਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਸਕੀ

ਲਾ ਈਹਾਂ ਖਾੜ ਚਲੋ ਹਰ ਲਾਹਾਂ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਤਿਨ ਜਾਨੀ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਅਮਰਦਾਸ ਰਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨੋਣੇ ਦਿਆ ਵੈ ਧਾਈ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹ ਕੇ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਚਾਰਾ ਜੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਧ ਕਾਜੂ ਕੇ ਜਹਾਜ ਹਲਤ ਬਲਤ ਕੇ ਰੱਖੇ ਲੋਪ ਲੋ ਦੇ ਸਾਇਕ ਧੰਨ ਧੰਨ ਸਿੱਧੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਾਰ ਵੱਲ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਂ ਨਿਓਟਿਆਂ ਦੀ ਔਰ ਨਿਆਸਰਿਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਦੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਸਤਿਗੁਰੂ ਪਾਤਸ਼ਾਹ ਜੀ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਜਿੱਤਾ ਹੋਵੇ ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

देग तेग पंथ की राज करेगा

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਹੈ ਜੀ, ਜਿਹੜੀਆਂ ਦੀਵਾਨ ਹਾਲ ਵਿੱਚ ਚਾਦਰਾਂ ਵਿਛੀਆਂ ਨੇ, ਆਪਾਂ ਇਹ ਚਾਦਰਾਂ ਝਾੜ ਕੇ ਇਹਨਾਂ ਦੀ ਤਹਿ ਲਾਉਣੀ ਹੈ। ਸੋ ਸੰਗਤ ਨੂੰ ਬੇਨਤੀ, ਜਿਹਨਾਂ ਕੋਲ ਸਮਾਂ ਹੈ ਉਹ 5-7 ਮਿੰਟ ਵਿੱਚ ਸੇਵਾ ਸਾਰੀ ਹੋ ਜਾਣੀ ਹੈ, ਸੇਵਾ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਸਤਿਗੁਰਾਂ ਦੇ ਪਾਲਕੀ ਦੀ ਸਜਾਵਟ ਵਾਸਤੇ ਅਸੀਂ ਫਲਾਵਰ ਲਗਾਏ ਸੀ, ਉਹ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਖਸ਼ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਦੁੱਧ ਕਰ ਮਾਨ ਮਾਤਾ ਤੇਰੇ ਆਪਣਾ ਆਪ ਜਰ।

ਸੱਜਣ ਸੱਚਾ ਪਾਤਿ ਸਾਹ ਸਿਰ ਸਾਹ ਆਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਧੰਨਾਸਰੀ

ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਛੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। 690 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀ ਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੈ ਰੱਖੀਐ ਜਿਤ ਦਿਸੈ ਦਰਬਾਰ ਮੂਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵ ਹੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਝੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰੇ ਅਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕੇਵ ਕਰ ਆਖਾ ਕੇਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ ਕਿਤੇ ਮੰਗਹਿ ਜੋਧ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੀਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਪੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਨ ਆਖਹਿ ਬ੍ਰਹਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲਵੇ ਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਭ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਾ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੈ ਪ੍ਰਸ਼ਾਦ ਚੱਕਰ ਚੇਨ ਔਰ ਬਰਨ ਜਾ ਤਰ ਪਾਤ ਨੈਨ ਜਿਹੇ ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰ ਆਇਣੀ ਸਹਿ ਸਾਹਿਨ ਗਿਨਿਜੈ ਤ੍ਰਿ ਪਵਨ ਮੀਪ ਸੁਰ ਨਾਰੇ ਸੁਰ ਨੇਤ ਨੇਤ ਬਨ ਤ੍ਰਿਣ ਕੈਤ ਤਵੈ ਸਰਬ ਨਾਮ ਕਥੇ ਕੌਣ ਕਰੁਣਾ ਬਰਨ ਸਮਤ ਭੁਜੰਗ ਭਰਿਆ ਤੇ ਚੰਦ ਨਮਸਤ ਵੰਗ ਅਕਾਲੇ ਨਮਸਤ ਵੰਗ ਕਿਰਪਾਲੇ ਨਮਸਤ ਵੰਗ ਰੂਪੇ ਨਮਸਤ ਅਨੂਪੇ ਨਮਸਤ ਵੰਗ ਅਪੇਖੇ ਨਮਸਤ ਵੰਗ ਅਲੇਖੇ ਨਮਸਤ ਵੰਗ ਅਕਾਈ ਨਮਸਤ ਵੰਗ ਅਜਾਈ ਨਮਸਤ ਵੰਗ ਅਗੰਜੇ ਨਮਸਤ ਵੰਗ ਅਭੰਜੇ ਨਮਸਤ ਵੰਗ ਅਨਾਮੇ ਨਮਸਤ ਵੰਗ ਅਠਾਮੇ ਨਮਸਤ ਵੰਗ ਅਕਰਮੰਗ ਨਮਸਤ ਵੰਗ ਅਧਰਮੰਗ ਨਮਸਤ ਵੰਗ ਅਨਾਮੰਗ ਨਮਸਤ ਵੰਗ ਅਧਾਮੰਗ ਨਮਸਤ ਵੰਗ ਅਜੀਤੇ ਨਮਸਤ ਵੰਗ ਅਭੀਤੇ ਨਮਸਤ ਵੰਗ ਅਬਾਹੀ ਨਮਸਤ ਵੰਗ ਅਢਾਹੀ ਨਮਸਤ ਵੰਗ ਅਨੀਲੇ ਨਮਸਤ ਵੰਗ ਅਨਾਦੈ ਨਮਸਤ ਵੰਗ ਅਛੇਤੇ ਨਮਸਤ ਵੰਗ ਅਗਾਤੇ ਨਮਸਤ ਵੰਗ ਅਗੰਜੇ ਨਮਸਤ ਵੰਗ ਅਭੰਜੇ ਨਮਸਤ ਵੰਗ ਉਧਾਰੇ ਨਮਸਤ ਵੰਗ ਉਤਾਰੇ ਨਮਸਤ ਵੰਗ ਉਧਾਰੇ ਨਮਸਤ ਵੰਗ ਅਪਾਰੇ ਨਮਸਤ ਵੰਗ ਸੋ ਏਕੈ ਨਮਸਤ ਵੰਗ ਅਨੇਕੈ ਨਮਸਤ ਵੰਗ ਅਭੂਤੇ ਨਮਸਤ ਵੰਗ ਅਜੂਪੇ ਨਮਸਤ ਵੰਗ ਨਿਰਕਰਮੈ ਨਮਸਤ ਵੰਗ ਨਿਰਭਰਮੈ ਨਮਸਤ ਵੰਗ ਨਿਰਦੇਸੈ ਨਮਸਤ ਵੰਗ ਨਿਰਭੇਸੈ ਨਮਸਤ ਵੰਗ ਨਿਰਨਾਮੇ ਨਮਸਤ ਵੰਗ ਨਿਰਕਾਮੇ ਨਮਸਤ ਵੰਗ ਨਿਰਧਾਤੈ ਨਮਸਤ ਵੰਗ ਨਿਰਘਾਤੈ ਨਮਸਤ ਵੰਗ ਨਿਰਧੂਤੇ ਨਮਸਤ ਵੰਗ ਅਭੂਤੇ ਨਮਸਤ ਵੰਗ ਅਲੋਕੇ ਨਮਸਤ ਵੰਗ ਅਸੋਕੈ ਨਮਸਤ ਵੰਗ ਨਿਰਤਾਪੈ ਨਮਸਤ ਵੰਗ ਅਥਾਪੈ मस्तवंग तिरमाने न मस्तवंग निधाने न मस्तवंग आगाहे न मस्तवंग अबाहे मस्तवंग तिरवर्गे न मस्तवंग असर्गे न मस्तवंग परभोगे न मस्तवंग सुजोगे न मस्तवंग अरंगे न मस्तवंग अपंगे मस्तवंग अगम्य मस्त तरमे मस्तवंग जलाश्रे मस्तवंग निराश्रे मस्तवंग अजाते मस्तवंग अपाते मस्तवंग अमजवै मस्त हस्त अजवै अधिसंग अधिसे मस्तवंग अपेसे मस्तवंग निरतामे मस्तवंग निर्वामे नमो सर्व काले नमो सर्व दयाले नमो सर्व रूपे नमो सर्व भूपे नमो सर्व थापे नमो सर्व कापे नमो सर्व थापे नमो सर्व काले नमो सर्व पाले मस्तस्त देवे मस्तंग अपेवे मस्तंग अजन्मे मस्तंग सुबन्मे नमो सर्व गौणे नमो सर्व पौणे नमो सर्व रंगे नमो सर्व पंगे नमो काल काले मस्तस्त दयाले मस्तवंग अबरने मस्तवंग अमरने मस्तवंग जरारंग मस्तवंग किरतारंग नमो सर्व तंदे नमो वस्त अबंदे मस्तवंग निरसाके मस्तवंग निर्वाके मस्तवंग रहीमे।

ਨੋ ਸਰਬ ਭੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਵੋ ਪਾਨ ਪਾਨੇ ਨਵੋ ਮਾਨ ਮਾਨੇ ਨਵੋ ਚੰਦਰ ਚੰਦਰੇ ਨਵੋ ਪਾਨ ਪਾਨੇ ਨਵੋ ਗੀਤ ਗੀਤੇ ਨਵੋ ਤਾਨ ਤਾਮੇ ਨਵੋ ਨਿਰਤ ਨਿਰਤੈ ਨਵੋ ਨਾਦ ਨਾਦੇ ਨਵੋ ਪਾਨ ਪਾਨੇ ਨਵੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕ ਬਿਨਾਂ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੁਗ ਜੁਗੇ ਸ੍ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹਿੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨ ਨਮੋ ਮੰਤਰ ਮੰਤਰਮ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾਸ ਆਨੰਦ ਸਰਭੰਗ ਪਰਨਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰਗ ਓਗ ਹਰਤਾ ਪਰਮ ਪਰ ਪਰਮੇਸ਼ਰੰਗ

ਪਰਾਜੀ ਸਮਸਤਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਪੇਸ ਹੈ ਭੁਜੰਗ ਪ੍ਰਿਆਤ ਛੰਦ ਆਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਪੇਸੇ ਨਮੋ ਰਾਜ ਰਾਜੇ।

ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨਿਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ।

ਸਿੱਖ ਪਰਮ ਵੇਦ ਪੁਰਾਨ ਜਾਕੈ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਈ ਵੋ ਚਿਤ ਮਦ ਪਾਰ।

ਚੱਕਰ ਕਰਤਾ ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ, ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ, ਚਾਚਰੀ ਛੰਦ ਨਾ ਸਤਰੇ ਨਾ ਮਿੱਤਰ, ਨਾ ਭਰਮ ਨਾ ਪਿੱਤਰ।

ਕਿ ਸਦਰ ਬਤਰ ਪੌਣ ਕਿ ਸਦਰ ਬਤਰ ਦੇਸੈ ਕਿ ਸਦਰ ਬਤਰ ਭੇਸੈ ਕਿ ਸਦਰ ਬਤਰ ਰਾਜੈ ਕਿ ਸਦਰ ਬਤਰ ਸਾਜੈ ਕਿ ਸਦਰ ਬਤਰ ਦੀਨੇ ਕਿ ਸਦਰ ਬਤਰ ਲੀਨੇ ਕਿ ਸਦਰ ਬਤਰ ਜਾਹੁ ਕਿ ਸਦਰ ਬਤਰ ਪਾਹੁ ਕਿ ਸਦਰ ਬਤਰ ਦੇਸੈ ਕਿ ਸਦਰ ਬਤਰ ਭੇਸੈ ਕਿ ਸਰਬ ਬਤਰ ਕਾਲੇ ਕਿ ਸਰਬ ਬਤਰ ਪਾਲੇ ਕਿ ਸਦਰ ਬਤਰ ਹੰਤਾ ਕਿ ਸਰਬ ਬਤਰ ਗੰਤਾ ਕਿ ਸਰਬ ਬਤਰ ਭੇਖੀ ਕਿ ਸਦਰ ਬਤਰ ਭੇਖੀ ਕਿ ਸਦਰ ਬਤਰ ਕਾਜੈ ਕਿ ਸਦਰ ਬਤਰ ਰਾਜੈ ਕਿ ਸਦਰ ਬਤਰ ਸੁਖੈ ਕਿ ਸਦਰ ਬਤਰ ਭੁਖੈ ਕਿ ਸਦਰ ਬਤਰ ਤ੍ਰਾਣੇ ਕਿ ਸਦਰ ਬਤਰ ਪ੍ਰਾਣੇ ਕਿ ਸਦਰ ਬਤਰ ਦੇਸੈ ਕਿ ਸਦਰ ਬਤਰ ਭੇਸੈ ਕਿ ਸਦਰ ਬਤਰ ਮਾਨ ਹੈ ਸਦੇਵ ਅੰਗ ਪ੍ਰਧਾਨ ਹੈ ਕਿ ਸਦਰ ਬਤਰ ਜਪ ਹੈ ਕਿ ਸਦਰ ਬਤਰ ਥਾਪ ਹੈ ਕਿ ਸਦਰ ਬਤਰ ਭਾਨੇ ਕਿ ਸਦਰ ਬਤਰ ਮਾਨੇ ਕਿ ਸਦਰ ਬਤਰ ਇੰਦਰੇ ਕਿ ਸਦਰ ਬਤਰ ਚੰਦਰੇ ਕਿ ਸਰਬ ਅੰਗ ਕਲੀਮੇ ਕਿ ਪਰਮ ਅੰਗ ਫਹੀਮੇ ਕਿ ਅਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨ ਉਲ ਵਜੂ ਹੈ ਤਮਾਮ ਉਲ ਰਜ਼ੂ ਹੈ ਹਮੇ ਸੁਲ ਸਲਾਮੇ ਸਲੀਖਤ ਮੁਦਾਮੇ ਗਨੀਮ ਉਲ ਸਿਖ ਤੇ ਗਰੀਬ।

ਗਰੀਬੁਲ ਨਿਵਾਜੈ ਹਰੀਪੁਲ ਸਿਕਾਨ ਹਿਰਾਸਲ ਪਿਕਾਨ ਹੈ ਕਲੰਕ ਅੰਗ ਪ੍ਰਨਾਸ ਹੈ ਸਮਤੁਲ ਨਿਵਾਸ ਹੈ ਅਗੁੰਜਲ ਗਨੀ ਮਹਿਰ ਜ਼ਾਇਕ ਰਹੀਮ ਹੈ ਸਮਸਤੁਲ ਜਬਾਂ ਹੈ ਕਿ ਸਾਹਿਬ ਕਿਰਾ ਹੈ ਕਿ ਨਰਕ ਅੰਗ ਪ੍ਰਨਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬੁਲ ਗਵਾਨ ਹੈ ਹਮੇਸ਼ੁਲ ਰਵਾਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸਾ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੀਖ ਹੈ ਜਮੀਨੁਲ ਜਮਾ ਅਮੀਕੁਲ ਇਮਾ ਕਰੀਮੁਲ ਕਮਾਲ ਹੈ ਕਜੁਰਤ ਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੈ ਪ੍ਰਸ਼ਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਭਰ ਗੰਜ ਹਰ ਨਰ ਪਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਭਰ ਨਰ ਅਮੰਡ ਅਨ ਪਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗੜ ਆਸਣ ਅਭੰਗ ਉਪਮਾ ਅਪਾਰ ਗਤ ਮਿਤ ਉਧਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਅਮੰਤ ਦਿਸ ਵਿਸ ਬੇਅੰਤ ਅਨ ਭਵ ਅਨਾਸ ਧ੍ਰਿਤ ਧਰ ਤੁਰਾਸ ਅਜਾਨ ਭਾਵ ਏਕੈ ਸੁਦਾਵ ਊ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਪਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛੇ ਜਗਾਤ ਆਜ ਜਨਾ ਬਾਤ ਅਨ ਚੰ ਜਗਾਤ ਅੰਦਰਾਂ ਜਬਾਤ ਅਨ ਟੁੱਟ ਪੰਡਾਰ ਅਨ ਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਨਬਰਨ ਅਨੰਤ ਦਾਤਾ ਮਾਨਤ ਹਰ ਬੋਲ ਮਨਾ ਚੈ ਪ੍ਰਸ਼ਾਦ ਕਰੁਣਾਲੈ ਹਰ ਕਾਲ ਹੈ ਖਰ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਤਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਜਗ ਜਾਣਿਆ ਸਰਬੰਗ ਪਾਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਬ ਨਾਸ ਹੈ ਕਰੁਣਾ ਕਰੈ ਵਿਸੰਬਰ ਹੈ ਸਰਵੇਸ਼ਵਰ ਹੈ ਜਗਤ ਵਿਸ਼ਵਰ ਹੈ ਬ੍ਰਹਿਮੰਡ ਸਹਿ ਕਲ ਖੰਡ ਸਹਿ ਪਰ ਤੇ ਪਰ ਹੈ ਕਰੁਣਾ ਕਰੈ ਅਜਪਾ ਜਪ ਹੈ ਥਪਾ ਥਪ ਹੈ ਅਕਿਰਤਾ ਕਰੇ ਤੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕਰੇ ਤੈ ਅਕਿਰਤਾ ਕਰੇ ਤੈ ਧਰਣੀ ਤਰੇ ਤੈ ਮਿਤੇਸ਼ਵਰ ਹੈ ਪਰਮੇਸ਼ਵਰ ਹੈ ਆਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਜਵਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਨਰ ਨਾਇਕ ਹੈ ਖਲ ਖਾਇਕ ਹੈ ਬਿਸੰਬਰ ਹੈ ਕਰੁਣਾਲਯ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਰਬਾਕ੍ਰਿਤਾ ਕਰਤਾ ਕਰ ਹੈ ਅਰਤਾਰ ਹੈ ਪਰਮਾਤਮ ਹੈ ਸਰਵਾਤਮਾਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਤੇ ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਤਾਪ ਸਮਕ ਸ਼ਾਂਤ ਰੂਪੇ ਨਮੋ ਪਰਮ ਤੰਤੰਗ ਅਤੰਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੈ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹਿ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਾਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀਅਹੋ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਾਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ, ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਿਭਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵਨਾ ਪਾਵਤ ਬੇਦਾ, ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ ਬਰਨਤ, ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੱਠਾ, ਸਿਗਰੇ ਸ੍ਰਿਸ਼ਟ ਦਿਖਾਏ ਅਚੰਭ ਭਾਵ, ਆਦਿ ਜੁਗਾਦਿ ਸਰੂਪ ਸਵਯੰ ਭਾਵ, ਅਬਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਾਨ ਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ, ਪੁਰਖ ਜਵਨ ਪਾਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ, ਜੋ ਕਾਲ ਕੋ ਇੱਕ ਬਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ, ਤਾਂ ਕੇ ਤਾਪ ਤਨ ਕਮਹਿ ਹਾਰਿਓ, ਰਿੱਧ ਸਿੱਧ ਘਰਮੋ ਸਭ ਹੋਈ, ਦੁਸ਼ਟ ਛਾਹ ਛੁਵੈ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ, ਸ੍ਰੀ ਅਸ ਤੁਜ ਜਬ ਭਇ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟਨਾ ਤਿਨ ਨਰ ਕੇ ਰਹਿ, ਹੋ ਜੋ ਯਾਕੀ ਏਕ ਬਾਰ, ਚਾਉ ਪਈ ਕੋ ਕਹੈ ਚਾਉ ਪਈ, ਸੰਬਤ ਸਤਰ ਹੈ ਸਹਸ ਪਨਿਜੈ, ਅਰਧ ਸਹਸ ਫੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿ ਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ ਸੁਵਈਆ, ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਦੁਹਰਾ ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ, ਵਾਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ, ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਦਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਏ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ ਆਨੰਦ, ਗੁਰ ਤੇ ਜਾਣਿਆ ਬਾਬਾ, ਜਿਸ ਤੂੰ ਦੇਹੇ ਸੋਈ ਜਾਣ ਪਾਵੈ, ਪਾਵੈ ਤਾਂ ਸੋ ਜਾਣ ਦੇਹੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵੇ। ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੁ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤਹੁ ਕਥਿਹੁ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ। ਜਿਨ ਠਗਵਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣ ਏ ਆਖਹਿ ਤਾ ਵੇਖਹਿ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾਏ ਹੇ ਤਿਵੈ ਚੱਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸ਼ਬਦ ਸੁਹਾਵਾ। ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆਹੋ ਮੈਲੇ ਬਾਹਰਹੋ ਨਿਰਮਲ ਬਾਹਰਹੋ ਨਿਰਮਲ ਜੀਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਆਹੋ ਨਿਰਮਲ ਬਾਹਰਹੋ ਨਿਰਮਲ ਬਾਹਰਹੋ ਤਾ ਨਿਰਮਲ ਜੀਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ जे को सिख गुरु सेती सनमुख होवै होवै ता सनमुख सिख कोई जिया हो रहै गुर नाले गुर के चरण हृदय ते आए अंतर आत्मा समाले आप छड सदा रहै परनै गुर बिन अवर ना जाने कोए कह नानक सुनहो संत हो सो सिख सनमुख होए जे को गुर ते वेमुख होवै बिन सतगुर मुक्त ना पावै पावै मुक्त ना होर थै कोई पुछो हो बिकिया जाए अनेक जूनी भरम आवै बिन सतगुर मुक्त ना पाए फिर मुक्त पाए लाग चरणी सतगुरु शब्द सुनाए कह नानक विचार देखहो बिन सतगुर मुक्त ना पाए आवहो सिख सतगुरु के प्यार हो गावहो सच्ची बाणी बाणी ता गावहो गुरु केरी बाणिया सिर बाणी जिन कौ नदर कर्म होवै हिरदै तिना समाणी पीवहो अमृत सदा रहो हर रंग जपहो सारग पाणी कह नानक सदा गावहो एह सच्ची बाणी सतगुरु बिना होर कच्ची है बाणी बाणी ता कच्ची सतगुरु बाजहो होर कच्ची बाणी कह दे कच्चे सुन दे कच्चे कच्ची आख वखाणी हर हर नित कर है रसना कहया कछु ना जानी चित जिन काहिर लया माया बोलन पैर वाणी कह नानक सतगुरु बाजहो होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ समाओ शब्द सेती मन मिलिया सच्चा लाया पाओ आपे हीरा रतन आपे जिसनो दे बुझाए कह नानक शब्द रतन है हीरा जित जड़ाओ सेव सकत आप उपाय कह करता आपे हुक्म वरताए आप वेखै गुरमुख किसै बुझाए तोड़े बंधन होवै मुक्त शब्द मन वसाए गुरमुख जिसनो आप करे सो होवै एकस सिवले बलाए कह नानक आप करता आपे हुक्म बुझाए सिमरित शास्त्र पुन पाप विचार दे तत्तै सार ना जानी तत्तै सार ना जानी गुरु बाजहो तत्तै सार ना जानी तेहे गुणी संसार भ्रम सुता सुत्या रैन विहानी गुर कृपा ते से जन जागे जिना हर मन वसया बोलहै अमृत बाणी कह नानक सो तत पाए जिसनो अन दिन हर लिव लागै जागत रैन विहानी माता के उदर मह प्रतपाल करे सो क्यों मनहो विसारियै मनहो क्यों विसारियै एवड दाता जे अगन मह आहार पहुचावै ओसनो केहो पोहे ना सकी जिसनो अपनी लिव लावै अपनी लिव आपे लाए गुरमुख सदा संभालियै कह नानक एवड दाता सो क्यों मनहो विसारियै जैसी अगन उदर मह तैसी बाहर माया माया अगन सब इको जेही करता है खेल रचाया जात इस भाणा ता जम्या परवार भला पाया लिव छुड़की लगी तृष्णा माया अमर वरताया एह माया जित हर विसरै मोह उपजै भाउ दूजा लाया कह नानक गुर प्रसादी जिन्हां लिव लागी तिनी विचे माया पाया हर आप अमुलक है मुल ना पाया जाए मुल ना पाया जाए किसै विट हो रहे लोक विल लाए ऐसा सतगुर जे मिलै तिसनो सिर सौपिया विच हो आप जाए जिस दा जियो तिस मिल रहै जिस दा जियो तिस मिल रहै हर वसै मन आए हर आप अमुलक है भाग तिना के नानका जिन हर पलै पाए हर रास मेरी मन वन जारा हर रास मेरी मन वन जारा सतगुर ते रास जानी हर हर नित जपिहो जियहो लाहा खटिहो दिहाड़ी एहो धन तिना मिलिया जिन हर आपे पाणा कह नानक हर रास मेरी मन हुआ वन जारा ए रसना तू अन रस राज रही तेरी प्यास ना जाए प्यास ना जाए होरत कित ਜਿਚਰ ਹਾਰ ਰਸ ਪੱਲੈ ਨਾ ਪਾਏ, ਹਾਰ ਰਸ ਪਾਏ ਪੱਲੈ ਪੀਐ ਹਾਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਾਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹੁ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੁਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ, ਸਾਚੈ ਸੁਣ ਨੈਨੋ ਪਠਾਏ, ਸਰੀਰ ਲਾਏ, ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ, ਪਵਿੱਤਰ ਹੋ ਵਹੋ, ਸਾਚੈ ਸੁਣ ਨੈਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰੈ ਲਾਏ ਭਾਵਨੀ, ਇਕਨਾ ਦਸਵਾ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵ, ਹੇ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵ, ਹੇ ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵ, ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ, ਹੇ ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਏ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੋਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अन दिन जपत रहे दिन राती सहजे नाम ते आया।

그를

Through. Ra, Guru, Ra, Guru, Ra, Guru, Ra.

Groove,

ਛੱਡੇ ਬਜਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪ ਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ।

ਭਵਾਈਏ ਜਨ ਨਾਨਕ ਭਾਉਂਦੇ ਆਂਗਣ ਦਨਾਇਨ ਬੰਧਨ ਬੰਦ ਭਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਉੱਡਣ ਜਾਈ ਸਿੱਧ ਨਾ ਹੋਏ।

0: ਮੈਂ ਝਖੜਾ ਝਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬੋ ਤੀਰਥ ਪਵਿਆ ਤੇ ਤੁਲਵਿਆ ਬੇਪੇਕੀਆ ਦੇ ਦੁੱਖ ਦੀਆ

दुआवै मंगे मुख दुआर जति सदा वै जुगत न जाने छड़ बह कर बार।

ਪੌੜੀ ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀ ਅੰਦਰ ਜੀ ਸਭ ਕੀ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਦੁੱਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ

लिखत काल नानक ते मुख उजले किती छुटी नाल। वाहिगुरु जी का खालसा।

ਪੜੋ। ਦੀਨ ਦਰਦ ਦੁਖ ਭੰਜਣ ਘਟ ਘਟ ਨਾਥ, ਗੱਜ ਕੇ ਲਾਓ ਹਾਜ਼ਰੀ।

ਸਤਿ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ

ਉਸਤਤ ਕਰਦਾ। ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਾਹਿਬ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ ਚਾਹ ਲਾਗੇ ਉੱਠ ਆਵਾਜ਼ ਦੇਈ ਦੀ ਨਾ, ਉੱਠ ਜਾ, ਟਾਈਮ ਹੋ ਗਿਆ ਹੈ, ਕਾਰੋਬਾਰ ਤੇ ਜਾਣਾ ਹੈ, ਕੰਮ ਤੇ ਜਾਣਾ। ਤੁਸੀਂ ਆਵਾਜ਼ਾਂ ਬੱਚਿਆਂ ਨੂੰ ਦਿੰਦੇ ਹੋ, ਸਕੂਲ ਵਾਲੇ ਬੱਚਿਆਂ ਨੂੰ ਵੀ ਦਿੰਦੇ ਹੋ, ਸਤਿਗੁਰੂ ਜੀ ਵੀ ਸ਼ਬਦ ਦੁਆਰੇ ਸਾਨੂੰ ਆਵਾਜ਼ ਦਿੰਦੇ ਨੇ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਹੋਣਾ ਹੈ, ਪ੍ਰਾਪਤੀ ਕਰ, ਉੱਠ ਚਾਹ ਲਾਂਗੇ। ਬੋਲੋ ਉੱਠ, ਕੀ ਕਰ? ਨਾਮ ਜਪ। ਫਿਰ ਅਰਜ ਕਰਾਂ, ਚਾਹ ਲਾਂਗੇ, ਉੱਠ ਨਾਮ ਜਪ। ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਨਾਲ ਦੀ ਨਾਲ ਸਾਹਿਬਾਂ ਨੇ ਇੱਕ ਹੋਰ ਬਚਨ ਬੜਾ ਪਿਆਰਾ ਬਖਸ਼ਿਸ਼ ਕੀਤਾ, ਨਿਸ ਬਾਸੁਰ ਆਰਾਧ। ਨਿਸ ਮੀਨਜ ਰਾਤ, ਬਾਸੁਰ ਮੀਨਜ ਦਿਨੇ ਦਿਨੇ, ਜਿਵੇਂ ਜਿਵੇਂ ਤੈਨੂੰ ਅੰਦਰੋਂ ਯਾਦ ਆਉਂਦੀ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਜਿਸ ਵੇਲੇ ਤੁਸੀਂ ਜਾਪ ਦੇ ਵਿੱਚ ਜੁੜਦੇ ਹੋ, ਵਾਹਿਗੁਰੂ ਸ਼ਬਦ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸੀ ਅਭਿਆਸ ਕਰਦੇ ਨੇ, ਸੁਭਾਵਕ ਜੇ ਉਹ ਸਮਾਂ ਲੰਘ ਜਾਵੇ ਤੇ ਦਿਨ ਵੇਲੇ ਉਹਨਾਂ ਦੇ ਅੰਦਰੋਂ ਆਵਾਜ਼ ਆਉਂਦੀ ਹੈ, ਅੱਜ ਮੇਰਾ ਸਮਾਂ ਨਿਕਲ ਚੁੱਕਾ ਹੈ। ਉਸ ਆਵਾਜ਼ ਨੂੰ ਗੁਰਮੁਖ ਸੁਣਦਾ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਹਾਕ ਮੀਨ ਜਾਂਦਾ ਆਵਾਜ਼ ਆਉਂਦੀ, ਹਰ ਇੱਕ ਦੇ ਅੰਦਰੋਂ ਹੀ ਆਉਂਦੀ ਹੈ, ਪਰ ਜੇ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਵੇ ਤਾਂ ਜਿਸ ਵੀ ਅਵਸਥਾ ਵਿੱਚ ਹੋਵੇ ਗੁਰੂ ਗੁਰੂ ਜਪਣਾ ਆਰੰਭ ਕਰ ਦੇਵੇ, ਸਾਰਾ ਹੀ ਦਿਨ ਵਾਹਿਗੁਰੂ ਵਾਹਿਗੁਰੂ ਵਿੱਚ ਲੰਘ ਜਾਂਦਾ ਹੈ। ਨਿਸ ਬਾਸੁਰ ਆਰਾਧ, ਇਹਦਾ ਲਾਭ ਕੀ ਹੈ, ਫਲ ਕੀ ਹੈ ਗੁਰਦੁਆਰੇ ਆਇਓ? ਤਾਂ ਮਹਾਰਾਜ ਕਹਿੰਦੇ ਨੇ ਕਾਰਾ ਤੁਜੈ ਨਾ ਵਿਆਪੀ, ਕਾਰਾ ਝੋਰਾ ਚਿੰਤਾ, ਪਾਤਸ਼ਾਹ ਜੀ ਕਹਿੰਦੇ ਉਹ ਖਤਮ ਹੋ ਜਾਵੇਗਾ, ਗੁਰੂ ਰਹਿਮਤ ਕਰ ਦੇਵੇਗਾ। ਕੱਲ ਜਿਸ ਵੇਲੇ ਅੰਮ੍ਰਿਤ ਬਾਣੀ ਦੇ ਭੋਗ ਪਏ, ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਮੁੱਖ ਵਾਕ ਲਿਆ ਤੇ ਮੇਰੇ ਕੰਨਾਂ ਵਿੱਚ ਅੰਮ੍ਰਿਤ ਬੋਲ ਵਾ ਰਹੇ ਨੇ ਅੱਜ ਵੀ, ਕੱਲ ਦੇ ਔਖੀ ਘੜੀ ਨਾ, ਕੱਲ ਜਦੋਂ ਭੋਗ ਪਏ ਨੇ ਉਸ ਤੋਂ ਬਾਅਦ ਦੀ ਮੈਂ ਬਚਨ ਕਰ ਰਿਹਾ, ਔਖੀ ਘੜੀ ਨਾ ਕਾਰਾ ਤੁਜੇ ਨਾ ਵਿਆਪਈ, ਉਹ ਚਿੰਤਾ ਝੋਰਾ ਨਹੀਂ ਵਿਆਪੇਗਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਡਾਈ ਹਰ ਸਿਮਰ। ਦੋ ਵਾਰ ਬੋਲੇ ਸਿਮਰ, ਸਿਮਰ ਕਰ, ਸਿਮਰਿਆ ਕਰ, ਯਾਦ ਕਰਿਆ ਕਰ, ਯਾਦ ਕਰਿਆ ਕਰ, ਤੇਰੇ ਜੀਵਨ ਚ ਆਨੰਦ ਆ ਜਾਵੇਗਾ, ਕਾਰਾ ਨੇੜੇ ਨਹੀਂ ਆਵੇਗਾ। ਸਿਮਰ ਸਿਮਰ ਆਨੰਦ ਕਰ, ਨਾਨਕ ਪ੍ਰਭ ਪੂਰਨ ਪੈਜ ਰਖਾਈ। ਚਾਹ ਲਾਂਗੇ, ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟਾਏ ਉਪਾਦ। ਉੱਪਰੋਂ ਆ ਕੇ ਕੋਈ ਬਿਪਤਾ ਬਣ ਜਾਣੀ, ਉਪਾਧੀ ਆ ਜਾਣੀ, ਉਹ ਵੀ ਮਿੱਟ ਜਾਵੇਗੀ। ਇਹ ਗੁਰੂ ਕੀ ਬਖਸ਼ਿਸ਼ ਸੰਗਤ ਵਿੱਚ ਆ ਕੇ ਪ੍ਰਾਪਤ ਹੋਇਆ ਕਰਦੀ ਹੈ, ਨਾਮ ਦੀ ਦਾਤ ਸੰਗਤ ਵਿੱਚ ਜਿਵੇਂ

ਸਾਰੇ ਮਾਈ ਭਾਈ ਜੀ ਆਖੋ ਸਤਨਾਮ ਸ਼੍ਰੀ। ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਦਾ ਸੰਗ ਕਰਨ ਦੇ ਨਾਲ, ਸੰਗਤ ਵਿੱਚ ਬੈਠਣ ਦਾ ਸਦਕਾ, ਭਲੇ ਪੁਰਸ਼ਾਂ ਦੀ ਸੰਗਤ ਕਰਨ ਦਾ ਸਦਕਾ, ਕੋਈ ਬਹੁਤੀ ਘਾਲਣਾ ਕਰਨ ਦੀ ਲੋੜ ਨਹੀਂ ਪੈਂਦੀ, ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਸੰਗਤ ਵਿੱਚ ਦਰਸ਼ਨ ਦੀਦਾਰ ਕਰਦਿਆਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜੀਵ ਨਿਹਾਲ ਹੋ ਜਾਂਦਾ ਹੈ। ਗੁਰੂ ਸਵਾਰੀ ਸੰਗਤ ਜੀ, ਇੱਕ ਤੁਹਾਡੇ ਨਾਲ ਮੈਂ ਸਰੰਭ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਸਾਂਝਾ ਕਰਾਂ। ਬਚਨ ਬੜੇ ਪਿਆਰੇ ਆਏ ਨੇ, ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੰਗਤ ਵਿੱਚ ਆ ਕੇ ਜੀਵ ਨਿਹਾਲ ਹੋ ਜਾਂਦਾ ਹੈ। ਧਿਆਨ ਦਿਓ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮੇਲੋ ਜੈਸੇ ਕੇਸ ਹੂੰ ਭਿਆਣ ਹੈ। ਧਿਆਨ ਦੇ ਕੇ ਬੋਲ ਸੁਣਿਓ, ਜੈਸੇ ਬਿਨ ਮਾਂਜੈ ਦਰਪਣ ਜੋਤ ਹੀਨ ਹੋਤ, ਬਰਖਾ ਬਿਹੂਣ ਜੈਸੇ ਖੇਤ ਮੈਂ ਨਾ ਧਾਨ ਹੈ, ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੂਣ ਘਰਿਤ ਬਿਨ ਭੋਜਨ ਸਮਾਨ ਹੈ। ਚੌਥਾ ਸ਼ਬਦ ਜਿਹੜਾ ਬਾਅਦ ਵਿੱਚ ਪੜਾਂਗਾ, ਤੁਸੀਂ ਬਹੁਤ ਸਿਆਣੇ ਸਮਝਦਾਰ ਮੇਰੀਆਂ ਭੈਣਾਂ ਮਾਵਾਂ ਵੀਰ ਬਜ਼ੁਰਗ ਨੇ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ। ਅੰਬਰ ਕੀ ਹੈ? ਕੱਪੜਾ। ਅੰਬਰ ਕੀ ਹੈ? ਕੱਪੜਾ, ਜਿਹੜੇ ਆਪਾਂ ਪਹਿਣਦੇ ਹਾਂ। ਤੁਹਾਡੇ ਕੋਲ ਵਧੀਆ ਤੋਂ ਵਧੀਆ ਸ਼ੈਂਪੂ ਹੈ, ਵਧੀਆ ਤੋਂ ਵਧੀਆ ਸਰਫ ਹੈ, ਖਿਆਲ ਦਿਓ, ਧਿਆਨ ਦਿਓ, ਤੁਹਾਡੇ ਕੋਲ ਬਲੀਚ ਵੀ ਹੈ, ਸਾਰੇ ਕੱਪੜੇ ਨੂੰ ਧੋਣ ਦਾ ਸਾਧਨ ਹੈ, ਪਰ ਜੇ ਜਲ ਨਹੀਂ ਹੈ ਤੇ ਬੇਸ਼ੱਕ ਵਧੀਆ ਤੋਂ ਵਧੀਆ ਸਾਬਣ ਸ਼ੈਂਪੂ, ਬਲੀਚ ਹੈ, ਕੱਪੜਾ, ਬੋਲੋ ਜੀ, ਸਗੋਂ ਮੈਲਾ ਹੋ ਜਾਵੇਗਾ। ਬਲੀਚ ਲਾ ਦਿਓਗੇ, ਸਾਬਣ ਲਾ ਦਿਓਗੇ, ਪਾਣੀ ਨਹੀਂ ਹੈ ਤਾਂ ਕੱਪੜਾ ਵਧੇਰੇ ਮੇਲਾ ਹੋ ਜਾਣਾ ਹੈ। ਜੈਸੇ ਪਾਣੀ ਤੋਂ ਬਿਨਾਂ, ਜਿਵੇਂ ਪਾਣੀ ਤੋਂ ਬਿਨਾਂ, ਭਾਵੇਂ ਸਭ ਕੁਝ ਕੋਲ ਹੈ ਤਾਂ ਕੱਪੜੇ ਦੀ ਮੈਲ ਨਹੀਂ ਲੈਂਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਤੇਵੇਂ ਤੁਹਾਡੇ ਕੋਲ ਸਭ ਕੁਝ ਹੈ, ਘਰ ਵਿੱਚ ਤੁਸਾਂ ਨੇ ਨਿਤਨੇਮ ਕੀਤਾ, ਬਾਣੀ ਪੜ੍ਹੀ ਹੈ, ਸਭ ਕੁਝ ਕੀਤਾ ਹੈ, ਪਰ ਜਿੰਨਾ ਚਿਰ ਸੰਗਤ ਵਿੱਚ ਆ ਕੇ, ਇੱਥੋਂ ਸੰਗਤ ਵਿੱਚ ਨਾਮ ਰੂਪੀ ਜਲ ਨਹੀਂ ਮਿਲਦਾ, ਸਰੀਰ ਰੂਪੀ ਕੱਪੜਾ ਧੋਤਾ ਨਹੀਂ ਜਾ ਸਕਦਾ। ਇੱਕ ਘੜੀ ਆਦੀ ਕਰੀ ਮੈਂ ਪਰਸੋਂ ਚੌਥ ਵੀ ਬੋਲ ਕਹੇ ਸੀ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਮੈਲਾ ਹੁੰਦਾ ਪਾਣੀ ਤੋਂ ਬਿਨਾਂ, ਬਿਨ ਤੇਲ ਮੇਲੋ ਜੈਸੇ ਕੇਸ ਹੂ ਭਿਆਣ ਹੈ। ਤੇ ਕੇਸਾਂ ਨੂੰ ਜਿੰਨਾ ਚਿਰ ਤੇਲ ਨਾ ਲਾਇਆ ਜਾਵੇ, ਉਹਨਾਂ ਚਿਰ ਕੇਸਾਂ ਦੀ ਕਦੇ ਥੰਧਿਆਈ ਨਾ ਲਾਈ ਜਾਵੇ, ਤੇਲ ਤੋਂ ਭਾਵ ਥੰਧਿਆਈ ਨਾ ਲਾਈ ਜਾਵੇ, ਉਹਨਾਂ ਚਿਰ ਉਹਨਾਂ ਦੀ ਚਮਕ ਨਹੀਂ ਆਉਂਦੀ। ਦੂਸਰਾ ਬੋਲ, ਜੈਸੇ ਬੇਣ ਮਾਂਜੈ ਦਰਪਣ ਜੋਤ ਹੀਨ ਹੋਤ। ਦਰਪਣ ਹੈ ਸ਼ੀਸ਼ਾ, ਤੁਹਾਡੇ ਘਰ ਦੇ ਅੰਦਰ ਸ਼ੀਸ਼ਾ ਹੋਵੇ, ਦਰਵਾਜ਼ੇ ਬੰਦ ਨੇ, ਤੇ ਕਈ ਵਾਰ ਗੌਰ ਨਾਲ ਵੇਖਿਓ, ਉਸ ਦਰਵਾਜ਼ੇ ਬੰਦ ਤੋਂ ਬਾਵਜੂਦ ਵੀ ਸ਼ੀਸ਼ੇ ਤੇ ਥੋੜੀ ਥੋੜੀ ਧੂੜ ਮਿੱਟੀ ਜੀ ਆ ਜਾਂਦੀ ਹੈ ਨਾ, ਬਾਹਰੋਂ ਆ ਰਹੀ ਹੈ, ਉਹ ਆਪਣੇ ਆਪ ਹੀ ਆਈ ਜਾਂਦੀ ਹੈ। ਆ ਬਾਹਰ ਜਾਓਗੇ ਸਹਿਜੇ ਸਹਿਜੇ, ਆ ਸ਼ੀਸ਼ਾ ਹੈ, ਨੇਤਰ ਹੈ, ਸਾਰਾ ਕੁਝ ਦੇਖ ਰਹੇ ਹੋ, ਇਹਦੇ ਨਾਲ ਵਿਕਾਰਾਂ ਦੀ, ਨਿੰਦਿਆ ਦੀ ਧੂੜ ਜਿਹੜੀ ਹੈ ਉਹ ਅੰਦਰ ਜਮ੍ਹਾਂ ਹੋ ਜਾਂਦੀ ਹੈ। ਜਿਵੇਂ ਬਾਹਰਲੇ ਸ਼ੀਸ਼ੇ ਨੂੰ ਕੱਪੜਾ ਮਾਂਜਣ ਤੋਂ ਬਿਨਾਂ, ਕੱਪੜਾ ਫੇਰਨ ਤੋਂ ਬਿਨਾਂ ਸਾਫ਼ ਨਹੀਂ ਹੁੰਦਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਤੇਵੇਂ ਸੰਗਤ ਵਿੱਚ ਆਉਣ ਤੋਂ ਬਿਨਾਂ, ਸ਼ਬਦ ਰੂਪੀ ਕੱਪੜਾ ਫੇਰਨ ਤੋਂ ਬਿਨਾਂ, ਮਨ ਰੂਪੀ ਸ਼ੀਸ਼ਾ ਸਾਫ਼ ਨਹੀਂ ਹੁੰਦਾ। ਜੈਸੇ ਬਿਨ ਮਾਂਜੇ ਦਰਪਣ ਜੋਤ ਹੀਨ ਹੋਤ, ਬਰਖਾ ਬਿਹੂਣ ਜੈਸੇ ਖੇਤ ਮੈਂ ਨਾ ਧਾਨ ਹੈ। ਬੜਾ ਸੌਖਾ ਬੋਲ ਜੇ, ਅਗਰ ਕਿਧਰੇ ਪਾਣੀ ਦਾ ਪ੍ਰਬੰਧ ਨਾ ਹੋਵੇ, ਮੌਲੇ ਧਾਰ ਮੀਂਹ ਨਾ ਪਵੇ, ਤੇ ਕਦੇ ਖੇਤ ਵਿੱਚ ਬੀਜ ਬੀਜਿਆ ਨਹੀਂ ਜਾ ਸਕਦਾ, ਬੀਜ ਦੇਵੇਗਾ ਤਾਂ ਉਹ ਵੀ ਵਿਅਰਥ ਚਲੇ ਜਾਣਾ ਹੈ। ਬਰਖਾ ਤੋਂ ਬਿਨਾਂ, ਵੱਤ ਤੋਂ ਬਿਨਾਂ ਬੀਜ ਨਹੀਂ ਬੀਜਿਆ ਜਾਂਦਾ। ਤੀਜਾ ਬੋਲ ਕਹਿੰਦੇ ਨੇ, ਜੈਸੇ ਬਿਨ ਦੀਪਕ, ਜੈਸੇ ਬਿਨ ਦੀਪਕ, ਤੁਸੀਂ ਦਰਬਾਰ ਵਿੱਚ ਬੈਠੇ ਹੋ।

ਦਾ ਟਾਈਮ ਹੋਵੇ ਲਾਈਟ ਬੰਦ ਕਰ ਦਿਓ ਤੇ ਹਨੇਰਾ ਹੋ ਜਾਵੇਗਾ। ਦੀਵੇ ਤੋਂ ਬਿਨਾਂ, ਲਾਈਟ ਤੋਂ ਬਿਨਾਂ ਜਿਵੇਂ ਹਨੇਰੇ ਵਿੱਚ ਪ੍ਰਕਾਸ਼ ਨਹੀਂ ਹੈ, ਜੈਸੇ ਬਿਨ ਦੀਪਕ ਭਵਨ ਭੱਬਾ ਵਾਵਾ ਨੰਨਾ ਭਵਨ, ਘਰ ਵਿੱਚ ਹਨੇਰਾ ਹੈ, ਰਾਤ ਨੂੰ ਹਨੇਰਾ ਹੈ ਤੇ ਦੀਵਾ ਬਾਲੋਗੇ ਤਾਂ ਲਾਈਟ ਹੋਵੇਗੀ ਨਾ। ਇੱਥੇ ਆ ਕੇ ਸ਼ਬਦ ਦਾ ਦੀਵਾ ਬਲਦਾ, ਦੀਵਾ ਬਲ ਹੈ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੂਣ ਘ੍ਰਿਤ ਬਿਨ ਭੋਜਨ ਸਮਾਨ ਹੈ। ਜਿੰਨਾ ਮਰਜ਼ੀ ਤੁਸੀਂ ਕਹੋ ਸਵਾਦਲਾ ਸਬਜ਼ੀ ਦਾਲ ਭਾਜਾ ਬਣਾਇਆ ਹੈ, ਉਹਦੇ ਵਿੱਚ ਰਸ ਲੂਣ ਨਾ ਪਾਇਆ ਜਾਵੇ ਨਾ, ਨੌ ਰਸਾਂ ਵਿੱਚੋਂ ਰਸ ਲੂਣ ਨਾ ਪਾਇਆ ਜਾਵੇ ਤੇ ਘਿਓ ਨਾ ਪਾਇਆ ਜਾਵੇ ਤੇ ਬਾਕੀ ਸਭ ਸਮਾਨ ਪਾਇਆ ਜਾਵੇ ਤਾਂ ਭੋਜਨ ਬੇਸਵਾਦਲਾ ਹੋ ਜਾਂਦਾ ਹੈ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੂਣ ਘ੍ਰਿਤ ਬਿਨ ਭੋਜਨ ਸਮਾਨ ਹੈ। ਬਿਨ ਸਤ ਸੰਗਤ ਜਨਮ ਮਰਨ ਦੁੱਖ, ਮਿਟਤ ਨਾ ਭਰਮ ਬਿਨ ਗੁਰ ਗਿਆਨ ਹੈ। ਭਾਈ ਸਾਹਿਬ ਜੀ ਕਹਿੰਦੇ ਸੰਗਤ ਤੋਂ ਬਿਨਾਂ ਭਾਵੇਂ ਜਿੰਨਾ ਹੱਠ ਤਪ ਯੋਗ ਕਰ ਰਿਹਾ ਹੈ, ਫਲ ਤਾਂ ਜ਼ਰੂਰ ਹੈ ਪਰ ਜੰਮਣ ਤੇ ਮਰਨ ਦਾ ਦੁੱਖ ਨਹੀਂ ਮਿਟਦਾ। ਸਾਧ ਸੰਗਤ ਵਿੱਚ ਆ ਕੇ ਨਹੀਂ ਕਛ ਘਾਲ, ਬਹੁਤੀ ਘਾਲਣਾ ਘਾਲਣ ਦੀ ਲੋੜ ਨਹੀਂ ਪੈਂਦੀ। ਸੰਗਤ ਵਿੱਚ ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣੇ ਮੇਰਾ ਨਾਉਂ ਜੀਓ, ਇੱਥੇ ਆ ਕੇ ਨਿਮਰਤਾ ਵੈਰਾਗ ਆਉਂਦਾ ਹੈ, ਸਹਿਜ ਆਉਂਦਾ ਹੈ। ਉਸ ਸਹਿਜ ਵਿੱਚੋਂ ਜਦੋਂ ਨਾਭੀ ਚੋਂ ਧੁਨ ਦੇ ਵਿੱਚੋਂ ਆਵਾਜ਼ ਆਵੇਗੀ ਸਤਨਾਮ ਸ਼੍ਰੀ, ਆ ਕਿੰਨੇ ਜਾਣੇ ਜੇ, ਕਿੰਨੀਆਂ ਸੰਗਤਾਂ ਬੈਠੀਆਂ ਨੇ, ਤੁਹਾਡੇ ਮੁੱਖ ਚੋਂ ਨਿਕਲਿਆ ਹੈ ਨਾ, ਇਕੱਲੇ ਜਪਣਾ ਤੇ ਇਕੱਲਾ ਹੀ ਰਹਿ ਜਾਣਾ ਸੀ। ਆ ਜਿੰਨਾ ਜਪਿਆ ਗਿਆ ਉਨੀ ਵਾਰ ਗੁਰੂ ਦਾ ਸ਼ਬਦ ਹੋ ਗਿਆ ਜੇ। ਬਿਨ ਸਤ ਸੰਗਤ ਜਨਮ ਮਰਨ ਦੁੱਖ, ਮਿਟਤ ਨਾ ਭਰਮ ਬਿਨ ਗੁਰ ਗਿਆਨ ਹੈ, ਤੇ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੈ। ਜਿੰਨਾ ਚਿਰ ਗਿਆਨ ਨਹੀਂ ਜੇ ਖਾਲਸਾ ਜੀ, ਉਹਨਾਂ ਚਿਰ ਭਰਮ ਨਹੀਂ ਮਿਟਦਾ। ਆਰੰਭ ਦੇ ਬੋਲ ਮੈਨੂੰ ਯਾਦ ਆ ਗਏ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ, ਸਾਹਿਬ ਜੀ ਅੱਜ ਕਿਰਪਾ ਕਰਦੇ ਨੇ, ਸਾਧ ਕੈ ਸੰਗ ਨਹੀਂ ਕਛ ਘਾਲ। ਤਾਂ ਮੈਂ ਬੇਨਤੀ ਕੀਤੀ ਹੈ ਥੋੜੇ ਸਮੇਂ ਚੋਂ ਥੋੜਾ ਸਮਾਂ ਵੀ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ। ਤੁਮ ਚੰਦਨ ਹਮ ਰਿੰਡ ਬਾਪੂਰੇ, ਸੰਗ ਤੁਮਾਰੇ ਬਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ, ਤੁਮ ਮੁਖ ਤੂਲ ਸੁਪੇਦ ਸਪੀਲ, ਹਮ ਬਪ

ਮਦਪ ਮਖੀਰ ਆ ਜਿਵੇਂ ਸ਼ਹਿਤ ਵਾਲੀ ਮਖੀਲ ਡੋਮਣੇ ਨੂੰ ਚੁੰਬੜੀ ਰਹਿੰਦੀ ਹੈ. ਆਖੋ ਸਤਨਾਮ ਸ਼੍ਰੀ, ਆਖੋ ਗੱਜ ਕੇ ਇੱਕ ਵਾਰ ਫਿਰ ਸਤਨਾਮ ਸ਼੍ਰੀ. ਦਰਸ਼ਨ ਭੇਟਤ ਹੋਤ ਨਿਹਾਲ, ਸੰਗਤ ਦੇ ਦਰਸ਼ਨ ਦੀਦਾਰ ਕਰਦਿਆਂ ਗੁਰੂ ਦੇ ਦੀਦਾਰ ਜੀਵ ਨਿਹਾਲ ਹੋ ਜਾਂਦਾ ਹੈ. ਅਗਲੇ ਬੁੱਲ ਬੜੇ ਪਿਆਰੇ ਨੇ.

0: ਗੁਰਦੇਵ ਕਿਰਪਾਲੂ ਦਾ ਤਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਧ ਸੰਗਤ ਦੀਆਂ ਅਮੋਲਕ ਕੜੀਆਂ ਪ੍ਰਾਪਤ ਨੇ। ਸਾਧ ਸੰਗਤ ਵਿੱਚ ਆਉਣ ਕਰਕੇ ਸੰਗ ਕਰਨ ਦਾ ਸਦਕਾ ਕਲੂਖਤ ਪਾਪ, ਜਨਮਾਂ ਜਨਮਾਤਰਾਂ ਦੇ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਇੱਥੋਂ ਤੱਕ ਕਿਧਰੇ ਸੰਗਤ ਵਿੱਚ ਨਾਮ ਦੀ ਦਾਤ ਮਿਲੀ ਹੈ ਨਾ, ਤੇ ਨਾਮ ਦਾ ਸਦਕਾ ਨਰਕ ਵੀ ਖਾਲੀ ਹੋ ਜਾਂਦੇ ਨੇ, ਨਰਕਾਂ ਵਿੱਚੋਂ ਵੀ ਨਾਮ ਛੁਡਾ ਦਿੰਦਾ ਹੈ, ਜਿੱਥੇ ਸਤ ਸੰਗਤ ਦੇ ਸੁਭਾਗੇ ਸਮੇਂ ਆ ਜਾਂਦੇ ਨੇ। ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਕਲਮਬੰਦ ਕੀਤੀ ਹੈ, ਪਹਿਲਾਂ ਕਵਿੱਤ ਸੀ ਹੁਣ ਪੌੜੀ ਹੈ। ਨਰਕ ਪਰ ਹਰ ਹੈ ਮਿਥਲਾਪੁਰੀ ਦੇ ਰਾਜਾ ਤਤ ਬੇਤਾ ਬ੍ਰਹਮ ਬੇਤੇ ਬ੍ਰਹਮ ਗਿਆਨ ਵਿੱਚ ਰਾਜਾ ਜਨਕ ਮਿਥਲਾਪੁਰੀ ਦਾ ਰਾਜਾ ਹੈ। ਜਿਸ ਵੇਲੇ ਪ੍ਰਲੋਕ ਕਰਨ ਨੂੰ ਜਾਂਦਾ ਹੈ ਤਾਂ ਉਸ ਵੇਲੇ ਉਸ ਰਸਤਿਓਂ ਜਾ ਰਿਹਾ ਹੈ ਜਿੱਧਰ ਨਰਕ ਹੈ। ਉਸ ਨਰਕ ਦੇ ਵਿੱਚ ਉਹਦੇ ਕੰਨਾਂ ਚ ਆਵਾਜ਼ ਆਈ ਹੈ, ਪਾਪੀ ਕਰਮ ਕਮਾਵਦੇ ਕਰਦੇ ਵਿਰਲਾਪ ਹੋ ਰਿਹਾ, ਵਿਰਲਾਪ ਹੋ ਰਿਹਾ, ਜਦੋਂ ਦੁੱਖ ਹੁੰਦਾ ਵਿਰਲਾਪ ਹੁੰਦਾ ਹੈ। ਮਿਥਲਾਪੁਰੀ ਦੇ ਰਾਜਾ ਰਾਜਾ ਜਨਕ ਨੇ ਦੇਖਿਆ ਆਵਾਜ਼ ਆਈ, ਧਰਮ ਰਾਜਾ ਉਹਦਾ ਅੱਗੋਂ ਸਤਿਕਾਰ ਕਰਨ ਵਾਸਤੇ ਆਇਆ, ਕਹਿਣ ਲੱਗਾ ਕਾਹਦੀ ਵਿਰਲਾਟ ਹੋ ਰਹੀ ਹੈ, ਚੀਕ ਝਕਾੜਾ ਪੈ ਰਿਹਾ ਹੈ। ਮਹਾਤਮਾ ਜੀ ਇਹ ਪਾਪੀ ਪੁਰਸ਼ ਨੇ, ਇਹ ਪਾਪੀ ਪੁਰਸ਼ ਨੇ, ਇਹ ਕੀਤੇ ਹੋਏ ਪਾਪਾਂ ਦਾ ਫਲ ਭੁਗਤ ਰਹੇ ਨੇ। ਰਾਜੇ ਜਨਕ ਦੇ ਅੰਦਰ ਦਇਆ ਆਈ, ਰੱਬ ਦੇ ਪਿਆਰਿਆਂ ਦੇ ਅੰਦਰ ਹਮੇਸ਼ਾ ਦਇਆ ਹੁੰਦੀ ਹੈ। ਉਹ ਕਹਿਣ ਲੱਗੇ ਸਾਰਿਆਂ ਨੂੰ ਛੱਡ ਦੇ, ਸਾਰਿਆਂ ਨੂੰ ਰਿਹਾ ਕਰ ਦੇ। ਕਹਿਣ ਲੱਗਾ ਮੈਂ ਵੀ ਤਾਂ ਡਿਊਟੀ ਕਰ ਰਿਹਾ, ਹੁਕਮ ਦਾ ਬੱਧਾ ਹੋਇਆ, ਮੈਂ ਇਹਨਾਂ ਨੂੰ ਕਿਵੇਂ ਛੱਡ ਦਿਆਂ। ਨਿਰੰਕਾਰ ਪਰਮਾਤਮਾ ਵੱਲੋਂ ਹੁਕਮ ਹੈ ਵੀ ਜਿਹੜੇ ਜੀਵ ਨੇ ਪਾਪ ਕਰਮ ਕੀਤੇ ਨੇ ਉਹਨਾਂ ਪਾਪਾਂ ਦਾ ਫਲ ਭੁਗਤਣਾ ਪਵੇਗਾ। ਅਗਰ ਜੇ ਤੁਸੀਂ ਇਹਨਾਂ ਨੂੰ ਛਡਾਉਣਾ ਚਾਹੁੰਦੇ ਹੋ ਤਾਂ ਫਿਰ ਕੁਝ ਨਾ ਕੁਝ ਇਹਨਾਂ ਦੇ ਬਦਲੇ ਤੁਹਾਨੂੰ ਦੇਣਾ ਪਵੇਗਾ, ਭਾਵ ਕੁਝ ਨਾਮ ਜਪ ਤਪ ਨਾਮ ਸਿਮਰਿਆ ਹੋਇਆ ਦੇਣਾ ਪਵੇਗਾ। ਜਿਵੇਂ ਕੋਰਟ ਕਚਹਿਰੀਆਂ ਚ ਕੇਸ ਚੱਲਦੇ ਨੇ, ਜੇਲ੍ਹਾਂ ਵਿੱਚ ਲੋਕ ਡੱਕੇ ਹੁੰਦੇ ਨੇ, ਬੜੇ ਬੜੇ ਵਕੀਲ ਕਰਕੇ ਪੈਸੇ ਦੇ ਕੇ ਤੇ ਛੁਡਾਏ ਜਾਂਦੇ ਨੇ। ਧਰਮ ਰਾਜਾ ਕਹਿਣ ਲੱਗਾ ਇਹਨਾਂ ਨੂੰ ਛਡਾਉਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਦੇਣਾ ਪਵੇਗਾ। ਤੇ ਉਸ ਵੇਲੇ ਮਿਥਲਾਪੁਰੀ ਦੇ ਰਾਜੇ ਰਾਜੇ ਜਨਕ ਨੇ ਸੰਕਲਪ ਕੀਤਾ, ਕਹਿਣ ਲੱਗਾ ਮੈਂ ਇੱਕ ਘੜੀ ਦਾ ਜਪਿਆ ਹੋਇਆ ਨਾਮ, ਧਿਆਨ ਦਿਓ, ਹਾਂਜੀ ਕੀ ਬੋਲ ਕਹੇ ਨੇ, ਇੱਕ ਘੜੀ ਦਾ ਜਪਿਆ ਹੋਇਆ ਨਾਮ ਦਾ ਫਲ ਜਿਹੜਾ ਹੈ ਇਹਨਾਂ ਪਾਪੀਆਂ ਨੂੰ ਸੌਂਪ ਦਿੱਤਾ। ਦੇਖੋ ਸੰਗਤ ਨਰਕ ਪਰ ਹਰ ਹੈ, ਸੰਗਤ ਵਿੱਚ ਜੀਵ ਆ ਜਾਵੇ ਨਰਕਾਂ ਵਾਲੀ ਜ਼ਿੰਦਗੀ ਭੋਗਦਾ ਹੋਵੇ, ਨਰਕਾਂ ਵਾਲੀ ਜ਼ਿੰਦਗੀ ਜਿਉ ਰਿਹਾ ਹੈ ਉਹ ਸਵਰਗ ਬਣ ਜਾਵੇਗਾ, ਖਤਮ ਹੋ ਜਾਣਗੇ। ਨਾਮ ਵਿੱਚ ਸੰਗਤ ਵਿੱਚ ਬਰਕਤਾਂ ਹੁੰਦੀਆਂ ਨੇ, ਉਹ ਮੈਂ ਦੇ ਦਿੱਤਾ। ਕਹਿਣ ਲੱਗਾ ਜੀ ਇਹਨਾਂ ਦਾ ਭਾਰ ਤੋਲਿਆ ਜਾਵੇਗਾ। ਇੱਕ ਤੱਕੜਾ ਮੰਗਾਇਆ ਗਿਆ, ਕੰਡਾ ਮੰਗਾਇਆ ਗਿਆ, ਪਿੱਛੇ ਤੱਕੜੀਆਂ ਹੁੰਦੀਆਂ ਸੀ ਤੁਹਾਡੇ ਪਿੰਡਾਂ ਵਿੱਚ ਹੁੰਦੀਆਂ ਸਨ, ਦੋ ਛਾਬੇ ਹੁੰਦੇ ਨੇ, ਅੱਜ ਕੱਲ੍ਹ ਉਹ ਸਮੇਂ ਬਦਲ ਗਏ ਨੇ। ਇੱਕ ਪਾਸੇ ਪਾਪੀਆਂ ਦੇ ਪਾਪ ਜਮ੍ਹਾਂ ਕਰਕੇ ਇਕੱਠੇ ਕਰਕੇ ਰੱਖ ਦਿੱਤੇ ਨੇ, ਔਰ ਇੱਕ ਪਾਸੇ ਜਪਿਆ ਹੋਇਆ ਇੱਕ ਘੜੀ ਦਾ ਨਾਮ ਸਤਨਾਮ ਸ਼੍ਰੀ। ਜਪਣਾ ਨਹੀਂ ਜੇ ਚਾਹੁੰਦੇ, ਬੋਲਣਾ ਨਹੀਂ ਜੇ ਚਾਹੁੰਦੇ, ਬੋਲਿਆ ਕਰੋ, ਵਾਰ ਵਾਰ ਕਹਿਣਾ ਪੈਂਦਾ ਹੈ। ਇੱਕ ਘੜੀ ਦਾ ਜਾਪ ਸਿਮਰਨ ਜਿਹੜਾ ਹੈ ਉਹ ਇੱਕ ਛਾਬੇ ਵਿੱਚ ਪਾ ਦਿੱਤਾ, ਤੇ ਛਾਬਾ ਨਿਭਦਾ ਕਿਹੜਾ ਜੇ ਜਵਾਬ ਦਿਓ, ਜਿਹਦੇ ਵਿੱਚ ਭਾਰ ਹਾਂਜੀ ਜ਼ਿਆਦਾ ਹੋਵੇਗਾ ਝੁਕਦਾ ਉਹੀ ਹੈ ਨਾ, ਦੂਜਾ ਥੋੜੀ ਝੁਕਦਾ ਹੈ, ਤੁਹਾਨੂੰ ਪਤਾ ਜਿਹਦੇ ਵਿੱਚ ਭਾਰ ਬਹੁਤਾ ਹੋਵੇ। ਤੇ ਨਾਮ ਵਾਲਾ ਛਾਬਾ ਜਿਹੜਾ ਸੀ ਉਹਦਾ ਬਹੁਤਾ ਭਾਰ ਹੈ, ਉਹ ਥੱਲੇ ਧਰਤੀ ਤੋਂ ਉੱਠਿਆ ਹੀ ਨਹੀਂ ਤੇ ਪਾਪਾਂ ਵਾਲਾ ਤਾਂ ਨੂੰ ਚਲਾ ਗਿਆ, ਤੇ ਜਿਹੜਾ ਹੌਲਾ ਹੁੰਦਾ ਤਾਂ ਚਲਾ ਗਿਆ। ਇੱਕ ਘੜੀ ਦੇ ਜਾਪ ਨਾਲ ਸਾਰੇ ਪਾਪੀਆਂ ਦੇ ਪਾਪ ਕੱਟੇ ਗਏ, ਗੁਰੂ ਦੀ ਪ੍ਰਾਪਤੀ ਹੋ ਗਈ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਬੋਲ ਦਸਵੀਂ ਵਾਰ ਦੇ ਵਿੱਚ ਕਲਮ ਬੰਦ ਕੀਤੇ ਨੇ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ। ਵੱਡਾ ਭਗਤ ਕਿਹਾ ਉਸਨੂੰ, ਭਗਤ ਵੱਡਾ ਰਾਜਾ ਜਨਕ ਹੈ। ਕਈ ਵਾਰ ਸਾਧ ਸੰਗਤ ਜੀ ਅਸੀਂ ਵੇਦਾਂ ਸ਼ਾਸਤਰਾਂ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ, ਵੇਦ ਇਉਂ ਹੈ, ਕਤੇਬ ਇਉਂ ਹੈ, ਨਾ ਨਾ ਨਾ। ਮਹਾਰਾਜ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ,
1: ਝੂਠਾ ਜੋ ਨਾ ਵਿਚਾਰਾ, ਝੂਠਾ ਤੇ ਉਹ ਹੈ ਜਿਹੜਾ ਉਹਦੀ ਵਿਚਾਰ ਨਹੀਂ ਕਰਦਾ। ਗੁਰੂ ਮਹਾਰਾਜ ਨੇ ਤਾਂ ਬੋਲੇ ਕਹੇ ਨੇ, ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੇ ਗਤ ਪਾਵੈ, ਔਰ ਧਰਮ ਤਾਂ ਕੇ ਸਮ ਨਾਹਿਨ ਇਹ ਬਿਦ ਬੇਦ ਬਤਾਵੇ। ਬੇਦਾਂ ਨੇ ਵੀ ਗੱਲ ਕਹੀ ਹੈ, ਕਿਸੇ ਦਾ ਖੰਡਨ ਨਹੀਂ ਹੈ, ਇੱਥੇ ਜੁੜਨ ਵਾਸਤੇ ਆਏ, ਜੁੜਨ ਵਾਸਤੇ, ਤੁੜਿਆ ਨਹੀਂ ਜਾ ਸਕਦਾ, ਹਰ ਇੱਕ ਨੂੰ ਗੁਰੂ ਸ਼ਬਦ ਨਾਲ ਜੋੜਿਆ ਜਾਵੇ। ਉਸ ਵੇਲੇ ਕੀ ਹੋਇਆ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵਿੱਚ ਵਿਰਾਗ ਵਿੱਚ ਰਹਿਣਾ ਹਰ ਇੱਕ ਦੇ ਹਿੱਸੇ ਨਹੀਂ ਆਇਆ। ਮਾਇਆ ਤੇ ਗੁਰਮੁਖ ਪੱਗ ਨੂੰ ਲੱਗ ਜਾਵੇ ਤੇ ਉਹ ਆਕੜ ਜਾਂਦੀ ਹੈ, ਤੇ ਜਿਹਦੇ ਸਰੀਰ ਨੂੰ ਕਈ ਵਾਰ ਲੱਗ ਜਾਏ ਉਹ ਕਿਉਂ ਨਹੀਂ ਆਕੜ ਕੇ ਤੁਰਦਾ, ਸੰਗਤ ਵਿੱਚ ਆ ਕੇ ਲਹਿ ਜਾਂਦੀ ਹੈ। ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਨ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ, ਹਾਂਜੀ ਜਮਪੁਰ ਗਿਆ, ਪੁਕਾਰ ਸੁਣ ਪਾਪੀਆਂ ਦੀ ਆਵਾਜ਼ ਸੁਣ ਕੇ, ਜਿਸ ਵੇਲੇ ਉਸ ਪਾਸੇ ਜਾਂਦਾ ਹੈ, ਜਮਪੁਰ ਗਿਆ ਪੁਕਾਰ ਸੁਣ ਵਿਲ ਲਾਇਨ, ਵਿਲ ਲਾਇਨ ਵਿਰਲਾਪ ਹੋ ਰਿਹਾ ਹੈ, ਕੁੰਭਰ ਕੁਰਬਲ ਕੁਰਬਲ ਹੋ ਰਹੀ ਹੈ। ਕਿਵੇਂ ਕੁਰਬਲ ਹੋ ਰਹੀ ਜੇ, ਵਾਹਿਗੁਰੂ ਵਾਹਿਗੁਰੂ, ਜਿਵੇਂ ਕੋਈ ਜ਼ਖਮ ਪੱਕ ਜੇ ਨਾ, ਜ਼ਖਮ ਬਹੁਤਾ ਲੰਬਾ ਪੱਕ ਜੇ, ਵਾਹਿਗੁਰੂ ਸਤਿਗੁਰੂ ਬਖਸ਼ਿਸ਼ ਕਰਿਓ, ਉਸ ਜ਼ਖਮ ਦੇ ਵਿੱਚ ਕਿਰਮ ਕੁਰਬਲ ਕੁਰਬਲ ਕਰਦੇ ਨੇ, ਉਹ ਕੁਰਬਲ ਕੁਰਬਲ ਪਾਪੀਆਂ ਦੀ ਹੋ ਰਹੀ ਹੈ। ਆਖੋ ਸਤਨਾਮ ਸ਼੍ਰੀ, ਕੁਰਬਲ ਕੁਰਬਲ ਹੋ ਰਹੀ ਹੈ। ਵਿਲ ਲਾਇਨ ਜੀ ਨਰਕ ਨਿਵਾਸੀ, ਫਿਰ ਕੀ ਕੀਤਾ, ਧਰਮ ਰਾਏ ਨੂੰ ਆਖੀ ਹੋਣ, ਰਾਜੇ ਮਿਥਲਾਪੁਰੀ ਜਨਕ ਨੇ ਆਖਿਆ ਧਰਮ ਰਾਏ ਨੂੰ, ਜਿਵੇਂ ਇੱਕ ਬੰਦਾ ਦੂਜੇ ਨੂੰ ਕਹਿੰਦਾ ਹੈ, ਹਾਂਜੀ ਸਭਨਾ ਦੀ ਕਰ ਬੰਦ ਖਲਾਸੀ, ਕਹਿਣ ਲੱਗੇ ਛੱਡ ਦੇ ਸਾਰਿਆਂ ਨੂੰ, ਬੰਨੇ ਹੋਏ ਛੱਡ ਦੇ, ਕਰੇ ਬੇਨਤੀ ਧਰਮ ਰਾਏ। ਅੱਗੋ ਧਰਮ ਰਾਜਾ ਫਿਰ ਮਿਥਲਾਪੁਰੀ ਦੇ ਰਾਜੇ ਨੂੰ ਕਹਿੰਦਾ ਹੈ, ਹਾਂ ਸੇਵਕ, ਮੈਂ ਤਾਂ ਸੇਵਕ ਹਾਂ, ਮੈਂ ਤਾਂ ਹੁਕਮ ਦਾ ਬੱਝਿਆ ਹੋਇਆ ਹਾਂ, ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕੁਰ ਅਬਿਨਾਸੀ, ਜੋ ਜੁਗੋ ਜੁਗ ਅਟਲ ਨਾਸ਼ ਤੋਂ ਰਹਿਤ ਹੈ, ਮੈਂ ਉਹਦੇ ਦਰ ਦਾ ਸੇਵਕ ਹਾਂ। ਠਾਕੁਰ ਅਬਿਨਾਸੀ ਗਹਿਣੇ ਧਰਿਓਣ ਇੱਕ ਨਾਓਂ, ਇੱਕ ਨਾਮ ਸ਼ਬਦ ਦੇਣਾ ਪਵੇਗਾ, ਕਹਿੰਦੇ ਫਿਰ ਸ਼ਬਦ ਦਿੱਤਾ, ਗਹਿਣੇ ਧਰਿਓਣ ਇੱਕ ਨਾਓਂ ਪਾਪਾਂ ਨਾਲ ਕਰੇ ਨਿਰਜਾਸੀ, ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਓਂ ਅਤੁੱਲ ਨਾ ਤੁਲਾਸੀ, ਨਰਕੋਂ ਛੁਟੇ ਜੀ ਜੰਤ, ਨਰਕੋਂ ਛੁਟੇ ਜੀ ਜੰਤ, ਕੱਟੀ ਸਿਲਕ ਗਲੋਂ ਜਮ ਫਾਸੀ, ਮੁਕਤ ਜੋਗਤ ਨਾਵੈ ਕੀ ਦਾਸੀ। ਸਾਧ ਸੰਗ ਨਰਕ ਪਰ ਹਰੈ, ਸਾਹਿਬ ਜੀ ਕਹਿੰਦੇ ਨਰਕ ਪਰਾ ਹੋ ਜਾਂਦੇ ਨੇ, ਨਰਕਾਂ ਦਾ ਰਸਤਾ ਵੱਖਰਾ ਹੋ ਜਾਂਦਾ ਹੈ, ਇਹ ਸਾਧ ਸੰਗਤ ਦੀਆਂ ਮੋਲਕ ਘੜੀਆਂ ਪ੍ਰਾਪਤ ਹੁੰਦੀਆਂ ਨੇ। ਅੱਜ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਧ ਕੈ ਸੰਗ ਕਲੂਖਤ ਹਰੈ, ਜਿਹੜੇ ਪਾਪ ਨੇ ਉਹ ਕੱਟੇ ਜਾਂਦੇ ਨੇ, ਘੋਰ ਦੁਖੀਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮ ਕਰੋਤ, ਇਹ ਨਾਮ ਦੀ ਵਡਿਆਈ ਹੈ। ਸ਼ਬਦਕ ਪੜ੍ਹੀਏ, ਸਾਹਿਬ ਜੀ ਕਹਿੰਦੇ

ਭਰੋਸਾ ਇੱਥੇ ਹਾਹੇ ਨੂੰ ਬਿਹਾਰੀ ਹੈ, ਇਹੀ ਭਰੋਸਾ ਗਹੀ ਆਣ ਸਰਣਾਈ। ਮੈਂ ਵੀ ਇਸੇ ਭਰੋਸੇ ਵੀ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ, ਸੰਗਤ ਵਿੱਚ ਆ ਕੇ ਨਾ ਮਿਲ ਜਾਂਦਾ ਹੈ, ਨਰਕ ਪਰਾ ਹੋ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਸਾਹਿਬ ਹੋਰ ਕਿਰਪਾ ਕਰਦੇ ਨੇ।

ਸਾਧ ਸੰਗਤ ਦਾ ਸਦਕਾ ਰੱਬ ਦੇ ਪਿਆਰਿਆਂ ਦੀ ਸੰਗਤ, ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਈ ਹਾਂ ਇਸ ਮਾਤ ਲੋਕ ਵਿੱਚ, ਊ ਹਾਂ ਪਰਲੋਕ ਵਿੱਚ ਸੁਹੇਲਾ ਹੋ ਜਾਂਦਾ ਹੈ। ਕਿਉਂ? ਸੰਗਤ ਵਿੱਚ ਨਾਮ ਹੈ। ਸਾਹਿਬ ਜੀ ਕਹਿੰਦੇ ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨ। ਸੰਗਤ ਵਿੱਚ ਨਾਮ ਹੈ ਨਾ, ਨਾਮ ਕਰਕੇ ਲੋਕ ਸੁਖੀ ਹੈ। ਹਾਂਜੀ, ਪਰਲੋਕ, ਫਿਰ ਗੱਜ ਕੇ ਬੋਲੋ, ਲੋਕ ਸੁਖੀਏ, ਪਰਲੋਕ ਸੁਹੇਲੇ। ਮਹਾਰਾਜ ਜੀ ਕਿਰਪਾ ਕਰ ਦਿਓ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਵਾਹਿਗੁਰੂ ਵਾਹਿਗੁਰੂ ਸਦਾ ਲੀਜੈ, ਸਦਾ ਲੀਜੈ। ਸਦਾ ਤੋਂ ਭਾਵ ਹਰ ਵੇਲੇ ਲੈਣਾ ਹੈ। ਨਾਮ ਨਾ ਮੈਲਾ ਹੋਏ, ਅਸੀਂ ਮੈਲੇ ਹਾਂ। ਤੁਸੀਂ ਕੋਈ ਕਰਮ ਕਰ ਰਹੇ ਹੋ, ਕੋਈ ਕਿਰਿਆ ਕਰ ਰਹੇ ਹੋ, ਪਰ ਨਾਮ ਮੈਲਾ ਨਹੀਂ। ਜੇ ਅਸੀਂ ਮੈਲੇ ਹਾਂ, ਨਾਮ ਸਭ ਥਾਵਾਂ ਤੇ ਜਪਿਆ ਜਾ ਸਕਦਾ, ਹਰ ਨਾਮੇ ਕੀ ਸਗਲੀ ਵੇਲਾ। ਸਾਹਿਬ ਜੀ ਕਹਿੰਦੇ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗ ਮਿਲ ਮੂਆ ਜੀਜੈ। ਸਾਧ ਸੰਗਤ ਵਿੱਚ ਆ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਜੀਵਨ ਬਣ ਜਾਂਦਾ ਹੈ, ਅੰਦਰ ਦੀ ਮੈਲ ਲਹਿ ਜਾਂਦੀ ਹੈ। ਗਰੀਬ ਨਿਵਾਸ ਜੀ ਕਿਰਪਾ ਕਰਦੇ, ਸੁਹੇਲਾ ਸੁਖੀ ਹੋ ਜਾਂਦਾ ਹੈ। ਵਿਛੜਿਆ ਹੋਇਆ, ਰੱਬ ਨਾਲੋਂ ਵਿਛੜਿਆ ਹੋਇਆ, ਸੰਗਤ ਵਿੱਚ ਆ ਕੇ ਮਿਲਾਪ ਹੋ ਜਾਂਦਾ ਹੈ, ਕਿਉਂਕਿ ਸੰਗਤ ਵਿੱਚ ਪਰਮਾਤਮਾ ਵੱਸਦਾ ਹੈ। ਬੇਨਤੀ ਕਰਿਆ ਕਰੋ ਗਰੀਬ ਨਿਵਾਜ, ਹਮ ਸਰ ਦੀਨ ਦਿਆਲ ਨ ਤੁਮ ਸਰ, ਜਿਨ੍ਹਾਂ ਨੂੰ ਸ਼ਬਦ ਆਉਂਦਾ ਪੜ੍ਹ ਲਓ, ਹਮ

ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਆਪ ਜੀ ਰਸਨਾ ਦੁਆਰੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਿਆ ਹੈ, ਕੰਨਾਂ ਦੁਆਰੇ ਬਾਣੀ ਸੁਣੀ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਗੁਰੂ ਬਾਬਾ ਜੀ ਦਰ ਤੇ ਪ੍ਰਵਾਨ ਕਰਨ। ਭੁੱਲਾਂ ਦੀਆਂ ਮਾਫੀਆਂ, ਤੁਹਾਨੂੰ ਚੇਤਾ ਆ ਜਾਣਾ, ਚੇਤਾ ਰੱਖਿਆ ਹੋਵੇਗਾ ਸਰਬੱਤ ਦਾ ਵਾਹਿਗੁਰੂ, ਚੇਤਾ ਹੈ, ਫਿਰ ਆਖੋ ਸਰਬੱਤ ਦਾ, ਫਿਰ ਆਖੋ ਸਰਬੱਤ ਦਾ, ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤੇ ਨਾਂ ਦੇ

ਕੋਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਧੰਨ ਧੰਨ ਧੰਨ ਸੋਢੀ ਸੁਲਤਾਨ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਜੋਤੀ ਜੋਤ ਦਿਹਾੜੀ ਨੂੰ ਜਾਣਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤ ਆਪ ਜੀ ਕੇ ਚਰਨਾ ਕਮਲਾਂ ਪਾਸ ਨਤਮਸਤਕ ਹੋ ਰਹੀਆਂ ਹਨ ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਕਿਰਪਾ ਕਰਨੀ ਚਰਨ ਪ੍ਰੀਤੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਸਨਪ੍ਰੀਤ ਕੌਰ ਜੀ ਅਤੇ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਕਿਰਪਾ ਕਰਨੀ ਪਰਿਵਾਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ ਦੇਸ਼ ਕੌਮ ਅਤੇ ਪੰਥ ਦੀ ਸੇਵਾ ਦੇ ਵਿੱਚ ਲਾਉਣਾ ਮਾੜੀ ਭੈੜੀ ਸੰਗਤ ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਰੱਖਣਾ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਮਿਹਰਬਾਨ ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਵ ਦੇ

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਅੱਜ ਸੋਢੀ ਸੁਲਤਾਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ। ਅੱਜ ਸਾਰੇ ਦਿਨ ਦੇ ਦੀਵਾਨ ਹਜ਼ੂਰ ਦੇ ਜੋਤੀ ਜੋਤ ਦਿਹਾੜੇ ਦੇ ਸੰਬੰਧ ਵਿੱਚ ਹੀ ਹੋਣਗੇ। ਆਓ ਅਗਲੇ ਸਮੇਂ ਵਾਸਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਘਰ ਦੇ ਕੀਰਤਨੀਏ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਥ ਹੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਸੂਰਾ ਸੋ ਪਹਿਚਾਨੀਆਂ ਜੋ ਲਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਬਾਕ ਅਨੁਸਾਰ। ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਸ਼ਹੀਦ ਜਥੇਦਾਰ ਡਾਕਟਰ ਪ੍ਰੀਤਮ ਸਿੰਘ ਜੀ ਸ਼ੇਖੋਂ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਹੇਰਾਂ ਜੀ ਦੀ ਮਿੱਠੀ ਯਾਦ ਮਨਾਉਂਦੇ ਹੋਏ ਰੱਖੇ ਗਏ ਸੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ 20 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਵਾਰੀ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਜੁੜ ਬੈਠੇ ਹੋ, ਆਓ ਪ੍ਰਥਮ ਜਿੰਨੇ ਤੁਸੀਂ ਬੈਠੇ ਹੋ ਗੁਰੂ ਦਰਬਾਰ ਵਿੱਚ, ਲੰਗਰ ਵਿੱਚ, ਘਰਾਂ ਵਿੱਚ ਰਸਨਾ ਕਰੀਏ, ਪਵਿੱਤਰ ਹਾਜ਼ਰੀ ਲਾਓ, ਅਸੀਸ ਬਖਸ਼ੋ, ਗੁਰੂ ਕੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਾਗਤ ਜੋਤ ਜਪੈ ਨਿਸ ਬਾਸਰ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਬਾਬਾ ਜੀ ਦੀ ਪਾਵਨ ਬਰਗਾਹ ਵਿੱਚ ਸੁਭਾਇਮਾਨ ਗੁਰੂ ਸਵਾਰੀ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ। ਸੰਗਤ ਵਿੱਚ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਦਾ ਕੀਰਤਨ, ਵਾਹਿਗੁਰੂ ਗੁਰਮੰਤਰ ਦੇ ਜਾਪ, ਮੂਲ ਮੰਤਰ ਦੇ ਜਾਪ, ਸਤਿਗੁਰਾਂ ਦੇ ਦੀਦਾਰ, ਗੁਰੂ ਸੰਗਤ ਦੇ ਦਰਸ਼ਨ ਪ੍ਰਾਪਤ ਹੋਏ ਨੇ। ਜੀਵਨ ਸਫਲ ਹੋ ਜਾਂਦਾ ਹੈ, ਯਾਤਰਾ ਸਫਲ ਹੋ ਰਹੀ ਹੈ। ਜਿਵੇਂ ਪ੍ਰਾਣੀ ਜਦੋਂ ਚਲਾ ਜਾਂਦਾ ਹੈ ਮਾਤ ਲੋਕ ਤੋਂ, ਤਾਂ ਉਸ ਵੇਲੇ ਗ੍ਰੰਥੀ ਸਿੰਘ ਸਾਹਿਬਾਨ ਜੀ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਸਤਿਗੁਰੂ ਜੀ ਸੰਸਾਰ ਯਾਤਰਾ ਕਰਦਿਆਂ ਹੋਇਆ, ਸੰਸਾਰ ਯਾਤਰਾ ਕਰਦਿਆਂ ਹੋਇਆ ਅਨੇਕਾਂ ਭੁੱਲਾਂ ਹੋਈਆਂ ਨੇ ਤੁਹਾਡੇ ਚਰਨਾਂ 'ਚ, ਜਾ ਬਰਾਜੇ ਨੇ ਜਾਣ ਤੋਂ ਬਾਅਦ ਦਸਵੇਂ ਦੇ ਇਉਂ ਅਰਦਾਸ ਹੋਈ ਜਾਂਦੀ ਹੈ। ਜਦੋਂ ਤੁਸੀਂ ਰੋਜ਼ਾਨਾ ਗੁਰੂ ਦਰਬਾਰ ਵਿੱਚ ਆਉਂਦੇ ਹੋ, ਸੁਰਤ ਵਿੱਚ ਉਹ ਇਕਾਗਰਤਾ ਬਣੀ ਰਹੇ, ਗੁਰਧਾਮਾਂ ਦੀ ਯਾਤਰਾ ਕਰਨ ਜਾਂਦੇ ਉੱਥੇ ਵੀ ਅਰਦਾਸ ਹੁੰਦੀ ਹੈ, ਤਾਂ ਮੇਰੇ ਸਾਹਿਬਾਂ ਦੇ ਅੰਮ੍ਰਿਤ ਬਚਨ ਸਫਲ ਸਫਲ ਸਫਲ ਪਈ ਯਾਤਰਾ। ਤਿੰਨ ਵਾਰ ਬੋਲਿਆ ਜੀ, ਸਫਲ ਸਫਲ ਸਫਲ ਪਈ ਯਾਤਰਾ। ਜਦੋਂ ਰੋਜ਼ਾਨਾ ਸਾਹਿਬਾਂ ਦੇ ਦਰ ਤੇ ਆਉਂਦੇ ਹੋ ਨਾ, ਤਾਂ ਸਤਿਗੁਰਾਂ ਦੇ ਦੀਦਾਰ ਕਰਦੇ ਹੋ, ਸੰਗਤ ਵਿੱਚ ਬੈਠਦੇ ਹੋ, ਇੱਕ ਤਾਂ ਉਹ ਕਿਰਪਾ ਹੁੰਦੀ ਹੈ ਵੀ ਸਾਰੇ ਗੁਰਧਾਮਾਂ ਦੇ ਇੱਥੇ ਬੈਠਿਆਂ ਬੈਠਿਆਂ ਯਾਤਰਾ ਹੋ ਜਾਂਦੀ ਹੈ। ਉਹੀ ਤਾਂ ਸ਼ਬਦ ਗੁਰੂ ਤਖਤਾਂ 'ਤੇ ਸਾਡਿਆਂ 'ਤੇ ਸੁਭਾਇਮਾਨ ਨੇ, ਸਾਰਿਆਂ ਵਿੱਚ ਸੁਰਤ ਜਾਂਦੀ ਹੈ। ਫਿਰ ਵੱਡੀ ਕਿਰਪਾ ਇੱਕ ਹੋਰ ਹੁੰਦੀ ਹੈ ਯਾਤਰਾ ਕਰਦਿਆਂ ਕਰਦਿਆਂ, ਜਿਹੜਾ ਮੈਂ ਪਹਿਲੇ ਬੋਲ ਕਹੇ ਨੇ, ਆਵਣ ਜਾਣ ਰਹੇ ਮਿਲ ਸਾਧਾ। ਸਾਧਾ ਤੋਂ ਭਾਵ ਸਾਧ ਸੰਗਤ ਵਿੱਚ ਬੈਠ ਕੇ ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਖਤਮ ਹੋ ਗਿਆ, ਯਾਤਰਾ ਸਫਲ ਹੋ ਗਈ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਪਾਰ ਬਖਸ਼ਿਸ਼ਾਂ ਨੇ ਗੁਰੂ ਸਵਾਰੀ ਸੰਗਤ ਜੀ, ਜੋ ਕੱਲ ਬੀਤ ਚੁੱਕਾ ਹੈ, ਪਰਸੋਂ ਜੋ ਬੀਤਿਆ ਸੀ ਸ਼ਨੀਵਾਰ, ਉਸ ਦਿਨ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੀ। ਆਪਾਂ ਮਨਾਇਆ ਬੀਤ ਚੁੱਕੇ ਕੱਲ ਹੈ, ਤੇ ਕੱਲ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਾ ਦਿਹਾੜਾ ਸੀ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਚੀਐ, ਬੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ, ਗੁਰੂ ਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਹਰ ਪੈ ਗਇਓ, ਹਰ ਬੰਸ ਜਗਤ ਜਸ ਸੰਚਰਿਓ, ਸੋ ਕੌਣ ਕਹੈ ਸ੍ਰੀ ਗੁਰਮੋਇਓ। ਹਰ ਬੰਸ ਭੱਟ ਹਰ ਬੰਸ ਕਹਿੰਦਾ ਹੈ, ਮੈਂ ਗੁਰੂ ਸਾਹਿਬ ਜੀ ਦਾ ਜਸ ਕਰ ਰਿਹਾ ਹੈ, ਗੁਰੂ ਸਾਹਿਬ ਜੀ ਦੀ ਵਡਿਆਈ ਕਰਦਾ ਹੈ, ਮਤਾਂ ਸਮਝ ਲਿਓ, ਗੁਰੂ ਰਾਮਦਾਸ ਮਹਾਰਾਜ ਚਲੇ ਗਏ ਨੇ, ਉਹ ਅੱਜ ਵੀ ਜੁਗੋ ਜੁਗ ਟਾਲਣੇ, ਕਿਉਂਕਿ ਅੱਜ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਗੁਰ ਰਾਮਦਾਸ ਹਰ ਪੈ ਗਾਇਓ, ਹਰ ਬਣਸ ਨਾ ਜੀ ਭੱਟਦਾ, ਜਗਤ ਜਸ ਸੰਚਰਿਓ, ਕਹਿਣ ਲੱਗੇ ਮੈਂ ਗੁਰੂ ਦਾ ਜਸ ਕਹਿ ਰਿਹਾ ਹਾਂ, ਜੁਗੋ ਜੁਗ ਟਲ ਹੈ, ਸੋ ਕੌਣ ਕਹੇ ਸ੍ਰੀ ਗੁਰਮੋਇਓ, ਕੌਣ ਕਹਿੰਦਾ ਹੈ ਗੁਰੂ ਚਲਾ ਗਿਆ ਹੈ, ਗੁਰੂ ਤਾਂ ਜੁਗੋ ਜੁਗ ਅਟਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਗੁਰਤਾ ਗੱਦੀ ਦਾ ਸਿੰਘਾਸਣ ਆਪਣੇ ਫਰਜੰਦ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ਿਆ। ਦੇਖੋ ਕੈਸੇ ਬੋਲ ਨੇ,
ਕਿੱਡੀ ਕੁ ਤਾਂਘ ਹੈ ਕਿਤੇ ਸਾਡੇ ਅੰਦਰ ਇਹ ਤਾਂਘ ਆ ਜਾਵੇ। ਜਦੋਂ ਲਾਹੌਰ ਜਾਂਦੇ ਨੇ, ਪਿਤਾ ਜੀ ਦਾ ਹੁਕਮ ਸੀ ਅਰਜਨ ਦੇਵ ਪਾਤਸ਼ਾਹ ਜੀ ਨੂੰ, ਜਿੰਨਾ ਚਿਰ ਬੁਲਾਵਾ ਨਹੀਂ ਆਉਂਦਾ ਉਨਾ ਚਿਰ ਵਾਪਸ ਨਹੀਂ ਪਰਤਣਾ। ਇੰਨਾ ਵਿਰਾਗ ਸਹਿਜ ਅੰਮ੍ਰਿਤਸਰ ਦਾ ਰਸਤਾ ਤੱਕਦੇ ਨੇ ਤੇ ਜਿਵੇਂ ਇੱਕ ਪਤੀ ਬ੍ਰਤ ਵਾਲੀ ਭੈਣ ਹੋਵੇ, ਜਿਵੇਂ ਆ ਸਮਾਂ ਚੱਲ ਰਿਹਾ ਬੱਦਲਾਂ ਦੀ ਰੁੱਤ ਵਾਲਾ, ਬਿਜਲੀ ਗੜਕਦੀ ਹੋਵੇ, ਬੱਦਲ ਗੱਜਦੇ ਹੋਣ, ਬਿਜਲੀ ਲਿਸ਼ਕਦੀ ਹੋਵੇ, ਡੱਡੂ ਸਰਪ ਬੋਲਦੇ ਹੋਣ, ਤਾਂ ਉਹ ਤ੍ਰਿਪਕਦੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ

ਵਿਰਾਗ ਦਾ ਤ੍ਰਿਪ ਤ੍ਰਿਪ ਜਲ ਜਾਂਦਾ ਹੈ। ਇਹ ਵਿਰਾਗ ਆ ਜਾਵੇ, ਸਹਿਜ ਆ ਜਾਵੇ, ਆਉਂਦਾ ਨਹੀਂ ਹੈ। ਗੁਰੂ ਰਹਿਮਤ ਕਰ ਦੇਵੇ, ਕਹਿੰਦੇ ਤੱਕਦੇ ਆ ਪਤੀ ਵਰਤ ਭੈਣ ਦਾ ਅਲੰਕਾਰ ਵਧਦਾ ਹੈ। ਦਹਿ ਦਿਸ ਛਤਰ ਮੇਘ ਘਟਾ ਘਟ, ਬੱਦਲਾਂ ਦੀਆਂ ਘਟਾਂ ਚੜ ਕੇ ਆ ਰਹੀਆਂ ਨੇ, ਦਾਮਨ ਬਿਜਲੀ ਚਮਕਦੀ ਹੈ। ਪਤ ਵਰਤ ਵਾਲੀ ਭੈਣ ਪਤੀ ਪ੍ਰਦੇਸ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਮੇਰੇ ਨੇਤਰਾਂ ਚ ਨੀਂਦ ਨਹੀਂ ਆਉਂਦੀ, ਮੈਨੂੰ ਡਰ ਲੱਗਦਾ ਹੈ। ਦਹਿ ਦਿਸ ਮੇਘ ਛਤਰ ਘਟਾ ਘਟ, ਦਾਮਨ ਚਮਕ ਡਰਾਇਓ, ਸੇਜ ਹੈ ਕੇਲੀ, ਕੱਲੀ ਸੇਜ ਹੈ, ਨੀਂਦ ਨਹੋ ਨੈਣਾ, ਕਿਉਂ ਪਿਰ ਪਤੀ ਪ੍ਰਦੇਸ ਸਧਾਇਓ। ਹੁਣ ਨਹੀਂ ਸੰਦੇਸਰੋ ਮਾਇਓ, ਹੁਣ ਮੈਨੂੰ ਕੋਈ ਸੰਦੇਸ਼ਾ ਨਹੀਂ ਆ ਰਿਹਾ, ਬੁਲਾਵਾ ਨਹੀਂ ਆ ਰਿਹਾ। ਕਦੋਂ ਪਤੀ ਆਪਣੇ ਕੋਲ ਬੁਲਾ ਲਵੇ, ਪਹਿਲਾਂ ਕਿਧਰੇ ਥੋੜੀ ਜਿਹੀ ਦੂਰ ਜਾਂਦੀ ਸਾਂ, ਪਤੀ ਦੇ ਚਾਰ ਚਾਰ ਸੁਨੇਹੇ ਆ ਜਾਂਦੇ ਸੀ, ਅੱਜ ਇੱਕ ਨਹੀਂ ਆਇਆ। ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੇ ਰੀ, ਉਡੀਕਦੀਆਂ ਉਡੀਕਦੀਆਂ ਉਡੀਕਦੀਆਂ ਸੱਜਣਾ, ਕਦੋਂ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਜਾਵੇ, ਕਦੋਂ ਮੇਰੇ ਹਿਰਦੇ ਵਿੱਚ ਘਰ ਵਿੱਚ ਆ ਜਾਵੇ। ਮੈਨੂੰ ਇੱਕ ਇੱਕ ਬੋਲ ਗਿਆਨੀ ਜੀ ਦਾ ਯਾਦ ਆ ਰਿਹਾ ਹੈ, ਉਹਨੇ ਕਥਾ ਕੀਤੀ ਸੀ ਨਾ, ਉਹਨਾਂ ਨੇ ਬੜਾ ਪਿਆਰਾ ਬਚਨ ਕਿਹਾ ਸੀ, ਪਤੀ ਤੇ ਪਤਨੀ ਦਾ, ਸੁਹਾਗਣਵੰਤੀ ਦਾ। ਇੱਕ ਇੱਕ ਕਥਾ ਸੁਣਦਿਆਂ ਸੁਣਦਿਆਂ ਇੱਕ ਇੱਕ ਬੋਲ ਸੁਰਤ ਵਿੱਚ ਘਰ ਕਰਦਾ ਜਾਵੇ। ਸਾਹਿਬ ਜੀ ਕਹਿੰਦੇ ਨੇ ਨੀਂਦ ਨਹੋ ਨੈਣੇ ਪਿਰ ਪਰਦੇਸ ਸਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ। ਸੋਹਣਾ ਮੇਰਾ ਪਿਆਰਾ, ਤਬ ਤਦੋਂ ਚਤਰ ਪਾਤਰੋ ਆਇਆ, ਚਾਰ ਚਿੱਠੀਆਂ ਆ ਜਾਂਦੀਆਂ ਸੀ, ਹੁਣ ਕੋਈ ਸੰਦੇਸਾ ਨਹੀਂ ਆਇਆ। ਮੰਦਰ ਚਰਕ ਪੰਥ ਨਿਹਾਰੋਂ ਰਸਤਾ ਤੱਕਦੀਆਂ, ਮੰਦਰ ਚਰਕ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ, ਹੋ ਹੋ ਪੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ, ਭਾਂਭੀਰੀ ਕੇ ਪਾਤ ਪਰ ਦੋ, ਬਿਣ ਪੇਖੇ ਦੂਰ ਆਇਓ, ਸਭ ਰਹੋ ਸੰਦੇਸਰੋ ਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ। ਗੁਰੂ ਮਿਲ ਗਿਆ, ਚਿੱਠੀ ਲਿਖਦੇ ਨੇ, ਮੈਂ ਇੱਕ ਇੱਕ ਬੁਲ ਕਵਾਂ ਸਤਿਗੁਰੂ ਮਹਾਰਾਜ ਦਾ, ਤੇ ਫਿਰ ਸਤਿਗੁਰੂ ਜੀ ਦਾ ਜੋਤੀ ਜੋ ਸਮਾਉਣ ਦੇ ਵੀ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਨੇ ਨੇ, ਅਖਰੀ ਅਰਥ ਮੈਂ ਕਵਿਤ ਦੇ ਕਰਕੇ ਜਾਵਾਂਗਾ। ਪਹਿਲੀ ਪੱਤਰਿਕਾ ਲਿਖਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਧਿਆਇ, ਮੇਰਾ ਮਨ ਲੋਚਦਾ ਹੈ, ਤਾਂਘਦਾ। ਮੈਂ ਇੱਕੋ ਇੱਕੋ ਸ਼ਬਦ ਕਹਿਣਾ, ਸਾਰਾ ਨਹੀਂ ਕਹਿਣਾ, ਕਿਉਂਕਿ ਫਿਰ ਸਮਾਂ ਉਹਦੇ ਵਿੱਚ ਹੀ ਲੰਘ ਜਾਣਾ ਹੈ। ਮਨ ਲੋਚਦਾ, ਚਿੱਠੀ ਦੇ ਦਿੱਤੀ, ਬਸ ਤੁਸੀਂ ਸਾਰਾ ਪੱਤਰਿਕਾ ਜਾਣਦੇ ਹੋ, ਸਿੱਖ ਆ ਗਿਆ, ਬਾਬਾ ਜੀ ਮਿਲ ਪਏ ਨੇ, ਪ੍ਰਿਥੀ ਚੰਦ ਪਛਾਣ ਕੀਤੀ, ਕੋਈ ਉਪਰਾ ਬੰਦਾ ਆਵੇ ਪਤਾ ਲੱਗ ਜਾਂਦਾ ਹੈ ਕਿੱਥੋਂ ਆਏ ਹੋ, ਪਤਾ ਲੱਗਾ ਲਾਹੌਰ ਤੋਂ, ਚਿੱਠੀ ਉਹਨਾਂ ਦੇ ਕਬਜ਼ੇ 'ਚ ਚਲੇ ਗਏ, ਕਿਹਾ ਆਪੇ ਦੇ ਦਿਆਂਗੇ ਅਸੀਂ। ਸਿੱਖ ਇਸ਼ਨਾਨ ਪਾਣ ਕਰਕੇ ਲੰਗਰ ਪ੍ਰਸ਼ਾਦਾ ਛਕਾ ਦਿੱਤਾ, ਸਿੱਖ ਵਾਪਸ ਆ ਗਿਆ। ਸੱਚੇ ਪਾਤਸ਼ਾਹ ਅਰਜਨ ਦੇਵ ਮਹਾਰਾਜ ਉਡੀਕਦੇ ਨੇ, ਜਦੋਂ ਕੋਈ ਸੰਦੇਸ਼ ਨਹੀਂ ਆਇਆ ਤਾਂ ਫਿਰ ਚਿੱਠੀ ਲਿਖਦੇ ਨੇ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਸਤਿਗੁਰੂ ਤੁਹਾਡਾ ਸੁੰਦਰ ਸਰੂਪ ਹੈ, ਤੁਹਾਡੇ ਬੋਲ ਬੜੇ ਪਿਆਰੇ ਨੇ। ਦੂਸਰੀ ਚਿੱਠੀ ਲਿਖ ਦਿੱਤੀ, ਉਹ ਵੀ ਜਿਸ ਵੇਲੇ ਗਈ ਪ੍ਰਿਥੀ ਚੰਦ ਦੇ ਹੱਥ ਲੱਗ ਗਈ, ਜਿਸ ਵੇਲੇ ਫਿਰ ਸੰਦੇਸ਼ਾ ਨਹੀਂ ਆਇਆ, ਮੈਂ ਕੁਝ ਕੁਝ ਹੀ ਬੋਲ ਕਹਿ ਰਿਹਾ, ਲਮੇਰਾ ਨਹੀਂ ਕਰ ਰਿਹਾ, ਜਿਸ ਵੇਲੇ ਫਿਰ ਆਇਆ, ਸਤਿਗੁਰੂ ਮਹਾਰਾਜ ਉਡੀਕਦੇ ਨੇ, ਸਿੱਖ ਨੂੰ ਪੁੱਛਦੇ ਨੇ ਵੀ ਚਿੱਠੀ ਕਿੱਥੇ ਦੇ ਕੇ ਆਇਆ। ਕਹਿਣ ਲੱਗੇ ਜੀ ਤੁਹਾਡੇ ਭਰਾਤਾ ਜੀ ਨੂੰ, ਪ੍ਰਿਥੀ ਚੰਦ ਜੀ ਨੂੰ ਦੇ ਕੇ ਆਇਆ। ਧੰਨ ਅਰਜਨ ਦੇਵ ਮਹਾਰਾਜ ਸਭ ਕੁਝ ਜਾਣੀ ਜਾਣ ਸਨ, ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ, ਤਖਤਾਂ ਤੇ ਉਹਨਾਂ ਨੂੰ ਮਿਲਦੇ ਜੋ ਤਖਤਾਂ ਦੇ ਲਾਇਕ ਹੁੰਦੇ ਨੇ। ਪ੍ਰਿਥੀ ਚੰਦ ਤੇ ਕਹਿੰਦਾ ਸੀ, ਜੇ ਮੈਂ ਚਲਾ ਗਿਆ ਤੇ ਸੱਚਖੰਡ ਦੀ ਸੇਵਾ ਹੀ ਨਹੀਂ ਚੱਲਣੀ। ਇਹ ਵੀ ਇੱਕ ਸਤਿਗੁਰੂ ਦੀ ਖੇਡ ਸੀ, ਉਹਦੀ ਲੀਲਾ ਸੀ, ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਮਹਾਰਾਜ ਕਹਿ ਲੱਗੇ, ਜਿਵੇਂ ਕਿਵੇਂ ਆ ਨਾ, ਔਰ ਤੀਸਰੀ ਚਿੱਠੀ ਜਿਹੜੀ ਹੈ ਪਿਤਾ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚਾ ਦੇਵੀਂ। ਤੀਸਰੀ ਚਿੱਠੀ ਆਈ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੋਹੇ ਨਾਰਾਇਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰ। ਤੇ ਅਗਲਾ ਤੀਜਾ ਪਤਾ ਪਾਇਆ ਹੋਇਆ ਸੀ, ਤੀਜਾ ਪਤਾ ਲਿਖਿਆ ਹੋਇਆ ਸੀ। ਸਤਿਗੁਰੂ ਕੋਲ ਚਿੱਠੀ ਜਾਂਦੀ ਹੈ, ਮਹਾਰਾਜ ਤਿੰਨ ਪਦੇ ਵੇਖਦੇ ਨੇ, ਸਿੱਖ ਨੂੰ ਪੁੱਛਦੇ ਨੇ ਵੀ ਪਹਿਲਾਂ ਵੀ ਆਇਆ ਹੈ? ਹਾਂ ਮਹਾਰਾਜ, ਕਿਉਂਕਿ ਉਹਦਾ ਇਸ਼ਾਰਾ ਮਿਲ ਰਿਹਾ ਸੀ ਵੀ ਦੋ ਚਿੱਠੀਆਂ ਪਹਿਲਾਂ ਨੇ, ਤੀਜੀ ਹੁਣ ਹੈ। ਹਾਂ ਮਹਾਰਾਜ, ਪਹਿਲਾਂ ਵੀ ਚਿੱਠੀਆਂ ਲੈ ਕੇ ਆਇਆ ਸੀ, ਕਿੱਥੇ ਨੇ? ਸਤਿਗੁਰੂ ਜੀ ਬਾਬਾ ਪ੍ਰਿਥੀ ਚੰਦ ਕੋਲ ਨੇ। ਗੁਰੂ ਰਾਮਦਾਸ ਮਹਾਰਾਜ ਜਾਣ ਗਏ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ, ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਾਹੌਰ ਭੇਜਦੇ ਨੇ। ਸਤਿਗੁਰੂ ਮਹਾਰਾਜ ਦੇ ਹੁਕਮ ਮੁਤਾਬਕ ਅਰਜਨ ਦੇਵ ਮਹਾਰਾਜ ਇਸ ਵੇਲੇ ਆਉਂਦੇ ਨੇ, ਮਿਲਾਪ ਹੁੰਦਾ ਹੈ, ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਇੰਨਾ ਵੈਰਾਗ ਇੰਨਾ ਵੈਰਾਗ, ਸਤਿਗੁਰੂ ਜੀ ਦੇ ਚਰਨਾਂ ਨੂੰ ਧੋ ਦਿੱਤਾ, ਇੰਨਾ ਵੈਰਾਗ।
ਸਤਿਗੁਰੂ ਮਹਾਰਾਜ ਸਾਹਿਬ ਜਿਸ ਵੇਲੇ ਪਤਾ ਲੱਗਾ ਇਹਨੇ ਵਿਰਾਗ ਵਿੱਚ ਆਪਣੀ ਗੱਲ ਵਕੜੀ ਵਿੱਚ ਲਿਆ, ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪਹਿਲਾਂ ਵੀ ਚਿੱਠੀਆਂ, ਹਾਂ ਮਹਾਰਾਜ ਸੱਚੇ ਪਾਤਸ਼ਾਹ, ਪ੍ਰਿਥੀ ਚੰਦ ਨੂੰ ਕੋਲ ਬੁਲਾਇਆ ਗਿਆ। ਸਤਿਗੁਰੂ ਮਹਾਰਾਜ ਜਾਣੀ ਜਾਣੇ ਕਹਿਣ ਲੱਗੇ, ਪ੍ਰਿਥੀ ਚੰਦ ਤੁਹਾਡੇ ਛੋਟੇ ਭਰਾਤਾ ਦੀਆਂ ਪਹਿਲਾਂ ਦੋ ਚਿੱਠੀਆਂ ਆਈਆਂ ਨੇ, ਉਹ ਸਾਨੂੰ ਦੇ ਦਿਓ। ਸਾਫ ਮੁੱਕਰ ਗਏ। ਕਹਿਣ ਲੱਗੇ, ਜੀ ਮੈਂ ਹੁੰਦੀ ਸੀ ਕੋਈ, ਮੈਂ ਲੁਕਾ ਕੇ ਰੱਖ ਲਈ, ਮੈਂ ਕਾਗਜ਼ਾਂ ਨੂੰ ਕੀ ਕਰਨਾ ਸੀ, ਮੈਂ ਉਹ ਲਿਖੇ ਹੋਏ ਅੱਖਰਾਂ ਨੂੰ ਕੀ ਕਰਨਾ ਸੀ। ਇਹ ਨਹੀਂ ਸੀ ਪਤਾ ਉਹਨੂੰ ਵੀ ਉਹ ਅੱਖਰ ਨਹੀਂ ਹੈ, ਇਹ ਗੁਰੂ ਕੀ ਬਾਣੀ ਬਣ ਜਾਣੇ ਨੇ, ਇਹ ਗੁਰੂ ਦਾ ਸ਼ਬਦ ਬਣ ਜਾਣਾ ਹੈ। ਇਹਨਾਂ ਸ਼ਬਦਾਂ ਕਰਕੇ ਮੈਂ ਰਾਗ ਆ ਕੇ ਕਈਆਂ ਜੀਵਾਂ ਦੀ ਕਲਿਆਣ ਹੋ ਜਾਣੀ ਹੈ। ਪ੍ਰਿਥੀ ਚੰਦ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਸਤਿਗੁਰੂ ਮਹਾਰਾਜ ਜਾਣੀ ਜਾਣ ਸਨ, ਸਿੱਖ ਨੂੰ ਇਸ਼ਾਰਾ ਕੀਤਾ, ਸਹਿਜੇ ਜੇ ਕਹਿਣ ਲੱਗੇ ਘਰੇ ਚਲੇ ਜਾਓ ਮਹੱਲਾਂ ਵਿੱਚ, ਤੇ ਕਰਮਾਂ ਨੂੰ ਜਾ ਕੇ ਇਹ ਗੱਲ ਕਹੋ। ਚੋਗਾ ਵੀ ਦੱਸ ਦਿੱਤਾ ਚੋਲਾ, ਵੀ ਆਹ ਜਿਹੜਾ ਚੋਲਾ ਹੈ ਨਾ, ਪ੍ਰਿਥੀ ਚੰਦ ਮੁਗਾ ਰਿਹਾ ਹੈ। ਜੋ ਕਿ ਸਿੱਖ ਨੂੰ ਸਿੱਖ ਨੇ ਬੇਨਤੀ ਕੀਤੀ, ਕਰਮਾਂ ਨੂੰ ਉਹਨੇ ਚੋਲਾ ਦੇ ਤਾ, ਚੋਲੇ ਵਿੱਚ ਉਹ ਚਿੱਠੀਆਂ ਸਨ। ਸੰਗਤ ਬੈਠੀ ਹੋਈ, ਦਰਬਾਰ ਸੱਜਿਆ ਹੋਇਆ, ਸਤਿਗੁਰੂ ਮਹਾਰਾਜ ਦੇ ਜਿਸ ਵੇਲੇ ਚੋਲਾ ਦੇਖਿਆ, ਪ੍ਰਿਥੀ ਚੰਦ ਦਾ ਰੰਗ ਪੀਲਾ ਪੈ ਗਿਆ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪ੍ਰਿਥੀ ਚੰਦ ਜੀ ਇਹ ਚੋਲਾ ਤੁਹਾਡਾ ਹੈ? ਕਹਿੰਦਾ ਹਾਂ ਮਹਾਰਾਜ ਮੇਰਾ ਹੈ, ਪਿਤਾ ਜੀ ਮੇਰਾ ਹੈ। ਸਾਹਿਬ ਕਹਿਣ ਲੱਗੇ, ਚਿੱਠੀਆਂ ਕੱਢੋ ਫਿਰ ਇਹਦੇ ਚੋਂ, ਆਖੋ ਸਤਨਾਮ ਸ਼੍ਰੀ। ਦੇਖੋ ਬੋਲ ਕੈਸੇ ਨੇ। ਕਹਿੰਦਾ ਜੀ ਚਿੱਠੀਆਂ ਤੁਸੀਂ ਆਪ ਪਾਤੀਆਂ ਹੋਣਗੀਆਂ, ਮੈਂ ਥੋੜੀ ਪਾਈਆਂ ਨੇ, ਇਹ ਤੁਸਾਂ ਨੇ ਆਪ ਪਾ ਦਿੱਤੀਆਂ ਹੋਣਗੀਆਂ, ਚਿੱਠੀਆਂ ਮੈਂ ਨਹੀਂ ਪਾਈਆਂ। ਸਤਿਗੁਰੂ ਮਹਾਰਾਜ ਨਾਲ ਜਿਸ ਵੇਲੇ ਬੋਲ ਬੋਲਣ ਲੱਗਾ, ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ। ਇੱਕ ਗੱਲ ਚੇਤਾ ਰੱਖੋ, ਅਗਰ ਮਾਂ ਪਿਓ ਨੂੰ ਛੱਡ ਦਿੱਤਾ, ਕਥਾ ਕੀਰਤਨ ਸੁਣ ਰਿਹਾ ਹੈ, ਥਾਏ ਨਹੀਂ ਪੈਣਾ, ਸੇਵਾ ਕਰ ਰਿਹਾ ਕਬੂਲ ਨਹੀਂ ਹੋਵੇਗੀ, ਦਾਨ ਕਰ ਰਿਹਾ ਕਬੂਲ ਨਹੀਂ ਹੋਵੇਗਾ, ਤੀਰਥ ਯਾਤਰਾ ਕਰ ਰਿਹਾ ਕਬੂਲ ਨਹੀਂ ਹੋਵੇਗਾ, ਮੈਨੂੰ ਮਾਫ ਕਰ ਦਿਓ। ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਬੜੇ ਪਿਆਰੇ ਜੇ, ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਮਾਂ ਪਿਓ ਨੂੰ ਛੱਡ ਕੇ ਸੁਣੈ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਵਰਤ, ਕਹਿੰਦੇ ਵਰਤ ਕਰ ਰਿਹਾ ਥਾਏ ਨਹੀਂ ਪਵੇਗਾ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤਪ, ਵਨ ਖਨ ਵਨ ਖੰਡ ਭੂਲਾ ਫਿਰੇ ਬੇਬਾਣੀ। ਕਹਿੰਦੇ ਤਪ ਕਰਨ ਚੱਲਿਆ ਜੰਗਲਾਂ ਵਿੱਚ, ਮਾਂ ਪਿਓ ਤਾਂ ਛੱਡਿਆ ਹੋਇਆ ਹੈ, ਉਹਨੂੰ ਤੇ ਤਿਆਗਿਆ ਹੋਇਆ ਹੈ। ਮਾਂ ਪਿਓ ਪਰ ਹਰ ਕਰੇ ਤਪ, ਵਨ ਖੰਡ ਭਰਮੇ ਭੂਲਾ ਫਿਰੇ ਬੇਬਾਣੀ, ਮਾਂ ਪਿਓ ਪਰ ਹਰ ਕਰੇ ਦਾਨ। ਸਾਹਿਬ ਨੇ ਕਹਿ ਦਿੱਤਾ, ਬਈ ਮਾਨ ਗਿਆਨ ਪ੍ਰਾਣੀ, ਗੁਰ ਪਰਮੇਸ਼ਰ ਸਾਰ ਨਾ ਜਾਣੀ। ਸਤਿਗੁਰੂ ਮਹਾਰਾਜ ਕਿਰਪਾਲੂ ਦਾ ਤਾਰ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਪ੍ਰਿਥੀ ਚੰਦ ਦਾ ਤਿੰਨੇ ਚਿੱਠੀਆਂ ਨੇ, ਮੇਰਾ ਮਨ ਲੋਚੈ ਤੇਰਾ ਮੁੱਖ ਸੁਹਾਵਾ, ਇੱਕ ਘੜੀ ਨਾ ਮਿਲਤੇ, ਹੁਣ ਤੂੰ ਇਉਂ ਕਰ, ਗੁਰਤਾ ਗੱਦੀ ਦਾ ਸਿੰਘਾਸਣ ਤੁਹਾਨੂੰ ਮਿਲ ਜਾਵੇਗਾ, ਤੁਸੀਂ ਮਿਲਦਾ ਜੁਲਦਾ ਪਦਾ ਜਿਹੜਾ ਚੌਥਾ ਹੈ ਨਾ ਉਹ ਨਾਲ ਉਚਾਰ ਦਿਓ, ਸਿੰਘਾਸਨ ਤੁਹਾਨੂੰ ਮਿਲ ਜਾਵੇਗਾ। ਹੁਣ ਦੇਖੋ ਜੀ, ਇਹ ਤੇ ਅਰਬੀ ਬਾਣੀ ਹੈ ਨਾ, ਕੱਲ ਆਪਾਂ ਵਿਚਾਰ ਚੱਲੀ ਸੀ ਨਾ, ਇਹ ਕਾਲੀ ਬਾਣੀ ਹੈ, ਤੁਰਕੀ ਬਾਣੀ ਹੈ, ਇਹ ਤੇ ਬੋਲ ਪਹਿਲਾਂ ਹੀ ਹੋ ਗਏ ਸੀਗੇ, ਦੋਹੇ ਤਾ ਬਾਣੀ ਕਾ ਬੋਹੇ ਥਾ, ਇਹ ਤੇ ਬਚਨ ਉਸ ਸਮੇਂ ਹੀ ਹੋ ਗਏ ਸਨ, ਇਹ ਤੇ ਬਾਤ ਉਦੋਂ ਹੀ ਬਣਨੀ ਸੀ ਜਿਹਦੇ ਸਤਿਗੁਰੂ ਜੀ ਨੇ ਮਸਤਕ ਲਿਖੇ ਨੇ, ਪਰ ਬੋਲ ਕਿੱਥੋਂ ਆਉਣ ਜਿਸ ਵੇਲੇ ਬੋਲ ਨਹੀਂ ਆਏ। ਤੇ ਉਸ ਵੇਲੇ ਅਰਜਨ ਦੇਵ ਵੱਲੇ ਇਸ਼ਾਰਾ ਕੀਤਾ ਸੀ, ਅਰਜਨ ਦੇਵ ਜੀ ਬੋਲੋ, ਬਚਨ ਉਚਾਰੋ, ਤਾਂ ਕਿੰਨੇ ਪਿਆਰ ਵਿੱਚ ਬਚਨ ਕਹੇ।

ਸਤਿਗੁਰੂ ਜੀ ਇੱਕ ਚਸਾ ਮਾਤਰ ਅੱਖ ਦੇ ਚਮਕਣ ਜਿੰਨਾ ਵੀ ਮੈਨੂੰ ਨਾਮ ਨਾ ਵਿਸਤਰੇ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਣ ਨਾਨਕ ਤੁਮਾਰੇ ਜੀਓ ਹੋਂ ਘੋਲੀ ਜੀਓ ਘੋਲ ਕਮਾਈ। ਮੈਂ ਸਦਕੇ ਜਾਣਾ, ਸਿੰਘਾਸਨ ਮਿਲ ਗਿਆ। ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਪਹੁੰਚ ਗਏ ਨੇ, ਜਿੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਰੱਜ ਰੱਜ ਕੇ ਸੇਵਾ ਕਮਾਈ ਹੈ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਆ ਕੇ ਸਭ ਕੁਝ ਆਪ ਕਰਕੇ ਤਾਂ ਮਹਾਰਾਜ ਨੇ ਜੋਤੀ ਜੋਤ ਸਮਾਉਣਾ। ਇੱਕ ਮੈਨੂੰ ਯਾਦ ਆ ਗਿਆ, ਜਿਸ ਦਿਨ ਗਿਆਨੀ ਜੀ ਨੇ ਪਹਿਲੇ ਦਿਨ ਕਥਾ ਕੀਤੀ ਸੀ, ਤੁਸੀਂ ਬੈਠੇ ਹੋ, ਤੁਹਾਨੂੰ ਯਾਦ ਹੋਣੀਆਂ ਪੰਗਤੀਆਂ। ਉਦਨ ਸ਼ਬਦ ਕਿਹੜਾ ਪੜ੍ਹੇ ਸੀ ਰਾਗੀ ਸਿੰਘਾਂ ਨੇ? ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖੇਨ, ਇਹਦੇ ਤੇ ਉਹਨਾਂ ਨੇ ਕਥਾ ਕੀਤੀ ਸੀ ਪਹਿਲੇ ਦਿਨ ਦੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ। ਤੇ ਗੁਰੂ ਰਾਮਦਾਸ ਮਹਾਰਾਜ ਦੇ ਜਿਹੜਾ ਨਾਂ ਲੈ ਲੈਂਦੇ ਨਾ, ਤਾਂ ਭੱਟ ਸਾਹਿਬਾਨ ਕਹਿੰਦੇ ਨੇ ਬਲ ਪੰਨ ਸਭ ਧਨ ਧਨ ਕਰੋ, ਇਹ ਸ਼ਬਦ ਚੱਲਿਆ ਸੀ। ਜਿਹੜੇ ਗੁਰੂ ਰਾਮਦਾਸ ਮਹਾਰਾਜ ਤੁਹਾਡਾ ਨਾਮ ਲੈਂਦੇ ਆ ਨਾ, ਉਹਨਾਂ ਦੇ ਅੱਖਾਂ ਦੇ ਹਨੇਰੇ ਗਿਆਨ ਖਤਮ ਚਲਾ ਜਾਂਦਾ। ਮੇਰੇ ਖਿਆਲ ਆ ਤੁਸੀਂ ਸਰੋਤੇ ਬੈਠੇ ਹੋ, ਆ ਜਿੰਨੇ ਕੁ ਦਿਨ ਆਪਾਂ ਕਥਾ ਕੀਤੀ ਹੈ ਨਾ, ਉਹ ਸਾਰੀ ਕਥਾ ਤੁਹਾਡੀ ਸੁਰਤ ਵਿੱਚ ਮੈਨੂੰ ਲੱਗਦਾ ਨਹੀਂ ਭੁੱਲੇ, ਤੁਹਾਨੂੰ ਯਾਦ ਰਹੇਗੀ। ਵਾਰ ਵਾਰ ਉਹ ਬੋਲ ਜਿਹੜੇ ਨੇ ਉਹ ਰਿਪੀਟ ਹੋਏ ਨੇ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਟਾਵਾ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰਬਲ ਭੰਨ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੋ ਨਰਹੋ। ਮੇਰੇ ਸਾਹਿਬ ਜੀ ਕਹਿੰਦੇ ਨੇ ਸਦਾ ਭਾਈ ਨਰਹੋ ਤੋਂ ਭਾਵ, ਹੇ ਸ੍ਰਿਸ਼ਟੀ ਤੇ ਰਹਿਣ ਵਾਲੇ ਜੀਵ, ਸਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲਿਆ ਕਰ। ਗੁਰੂ ਰਾਮਦਾਸ ਜੀ ਦਾ ਨਾਮ ਲੈਣ ਕਰਕੇ ਤੇ ਸੂਰਜ ਦਾ ਪੁੱਤਰ ਧਰਮ ਰਾਜਾ ਵੀ ਡਰ ਜਾਂਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਸੁਤ ਭਾਨ ਡਰਿਓ, ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ, ਸਾਰਾ ਸੀਨ ਲੈ ਆਓ ਕਿਵੇਂ ਲਾਹੌਰ ਵਿੱਚ ਮਾਤਾ ਜੀ ਸੱਚਖੰਡ ਜਾ ਬਰਾਜੇ, ਸੁਰਤ ਵਿੱਚ ਸਾਰਾ ਲੈ ਕੇ ਆਓ ਕਿਵੇਂ, ਥੋੜੇ ਚਿਰ ਬਾਅਦ ਪਿਤਾ ਹਰਦਾਸ ਜੀ ਸੱਚਖੰਡ ਜਾ ਬਰਾਜੇ ਨੇ ਕਿਵੇਂ ਚੱਲੇ ਨੇ। ਪਰ ਇੱਕ ਦਿਨ ਤਾਂ ਤੁਸਾਂ ਨੇ ਇਹ ਵੀ ਬੋਲ ਸੁਣੇ ਸੀ, ਦਰਵਾਜੇ ਨੂੰ ਤਾਲਾ ਲਾ ਕੇ ਤੁਰੇ ਸੀ, ਪਰ ਜਿਹੜਾ ਗੁਰੂ ਰਾਮਦਾਸ ਜੀ ਦਾ ਘਰ ਬਣ ਗਿਆ ਉਹਨੂੰ ਬਾਹਰੋਂ ਤਾਲਾ, ਇਹ ਵੀ ਬੋਲ ਗਿਆ ਨੀ ਜੀ, ਕਹਿ ਗਏ ਨੇ ਉਹ ਬਾਹਰੋਂ ਤਾਲਾ ਨਹੀਂ ਲੱਗਦਾ। ਕਿਵੇਂ ਚੱਲੇ ਨੇ ਗਲੀਆਂ ਚੋਂ, ਕਿਵੇਂ ਬਾਸੁਰ ਕੇ ਆ ਗਏ ਨੇ, ਕਿਵੇਂ ਉੱਥੇ ਮਿਲਾਪ ਅਮਰਦਾਸ ਮਹਾਰਾਜ ਨਾਲ ਹੁੰਦਾ, ਸਾਰੀ ਸੁਰਤ ਲੈ ਆਓ। ਕਿਵੇਂ ਗੋਇੰਦਵਾਲ ਸਾਹਿਬ ਪਹੁੰਚਦੇ ਨੇ, ਕਿਵੇਂ ਛੋਲਿਆਂ ਦੀਆਂ ਘੁੰਗਣੀਆਂ ਵੇਚਦੇ ਨੇ, ਕਿਵੇਂ ਟੋਕਰੇ ਚੱਕ ਚੱਕ ਕੇ ਬੌਲੀ ਸਾਹਿਬ ਮਿੱਟੀ ਚੋਂ ਸੇਵਾ ਕਰਦੇ ਨੇ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਕਿੰਨੀ ਘਾਲਣਾ ਘਾਲੀ ਹੈ, ਕਿਵੇਂ ਥੜਿਆਂ ਦੀ ਸੇਵਾ ਹੋਈ ਹੈ, ਕਿਵੇਂ ਸੇਵਾ ਅੰਮ੍ਰਿਤਸਰ ਆ ਜਾਂਦੇ ਨੇ। ਸੱਚ ਖੰਡ ਗੁਰੂ ਰਾਮਦਾਸ ਮਹਾਰਾਜ ਗੁਰੂ ਕਾ ਚੱਕ ਵਸਾਉਂਦੇ ਨੇ, ਹਰਿਮੰਦਰ ਸਾਹਿਬ ਜੀ ਦਾ ਪਾਵਨ ਸਥਾਨ, ਸਰੋਵਰ ਦੀ ਸੇਵਾ ਚੱਲਦੀ ਹੈ, ਸਭ ਕੁਝ ਹੁੰਦਾ ਹੈ, ਘਾਲਣਾ ਘਾਲਦੇ ਨੇ, ਬੇਅੰਤ ਸੰਗਤਾਂ ਆਉਂਦੀਆਂ ਨੇ, ਫਿਰ ਗੋਇੰਦਵਾਲ ਸਾਹਿਬ ਆ ਜਾਂਦੇ ਨੇ, ਫਿਰ ਸਿੰਘਾਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ ਕੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਆ ਸ਼ਬਦ ਕਰਕੇ ਤੇ ਅਖਰੀ ਅਰਥਾਂ ਵੱਲੇ ਆਈਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ
ਪ੍ਰੀਤ ਲਗਾਈ ਸਾਡੇ ਔਗਣ ਨੇ, ਪੁੱਤਰ ਨਾਲ ਪ੍ਰੀਤੀ ਹੈ, ਘਰ ਵਾਲੀ ਨਾਲ ਪ੍ਰੀਤੀ ਹੈ, ਘਰ ਦੇ ਨਾਲ ਪ੍ਰੀਤੀ ਹੈ, ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਵੱਲੇ ਅਸੀਂ ਦੌੜ ਰਹੇ ਹਾਂ। ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਸ੍ਰੇਸ਼ਟ ਧੰਨ ਗੁਰੂ ਰਾਮਦਾਸ ਜੀ, ਤੁਹਾਨੂੰ ਮਿਲਣ ਦਾ ਰਸਤਾ ਸੰਗਤ, ਤੁਹਾਡੇ ਦਰ ਦਾ ਆਉਣ ਦਾ ਰਸਤਾ ਤੁਸਾਂ ਨੇ ਬਖਸ਼ ਦਿੱਤਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੁਹਾਡੇ ਵੱਲੇ ਇਸ਼ਾਰਾ ਹੈ। ਤੇ ਮਿਲੰਤ ਤਿੱਥੇ ਮਿਲ ਕੇ ਜੰਮ, ਜੰਮਾਂ ਦਾ ਤਰਾਸ ਡਰ ਹੁੰਦਾ ਹੈ ਜੀ, ਜੰਮਾਂ ਦਾ ਡਰ ਖਤਮ ਹੋ ਗਿਆ, ਜੰਮ ਤਰਾਸ ਮਿਟਾਈ, ਇੱਕ ਬਸ ਆ ਹੀ ਕਰਿਆ ਕਰੋ, ਬਹੁਤੀਆਂ ਅਰਦਾਸਾਂ ਦੀ ਲੋੜ ਨਹੀਂ ਹੈ, ਇੱਕ ਅਰਦਾਸ ਪਾਠ ਕੀਰਤ ਕੀ। ਕੀਰਤ ਭੱਟ ਜੀ ਕਹਿੰਦੇ ਮੇਰੀ ਇੱਕੋ ਹੀ ਅਰਦਾਸ ਸੱਚੇ ਪਾਤਸ਼ਾਹ ਗੁਰ ਰਾਮਦਾਸ ਰਾਖੋ ਸ਼ਰਨ ਆਈ। ਧੰਨ ਗੁਰੂ ਰਾਮਦਾਸ ਜੀ, ਚਰਨਾਂ ਦੀ ਸ਼ਰਨ ਵਿੱਚ ਰੱਖ ਲਓ। ਆਓ ਜੋ ਤੁਹਾਡੇ ਨਾਲ ਕਵਿਤ ਮੈਂ ਮੂਲ ਪਾਠ ਵਿੱਚ ਤੁਹਾਨੂੰ ਸਰਵਣ ਕਰਵਾਇਆ ਹੈ ਉਹਦੇ ਅਰਥ ਵੀ ਜ਼ਰੂਰੀ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਪਾਵਨ ਕਵਿਤ ਜਿਹੜਾ ਜੇ 413ਵਾਂ ਕਵਿਤ ਹੈ। ਅੱਜ ਦੇ ਬਚਨਾਂ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਹੀ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਛੋਟੀਆਂ ਛੋਟੀਆਂ ਉਦਾਹਰਣਾਂ ਨਹੀਂ ਹੈ, ਹੈ ਤੇ ਛੋਟੀਆਂ ਛੋਟੀਆਂ ਵੇਖਣ ਨੂੰ, ਪਰ ਬਹੁਤ ਵੱਡੀਆਂ ਉਦਾਹਰਣਾਂ ਬਣ ਜਾਂਦੀਆਂ ਨੇ ਅਗਰ ਉਹਨਾਂ ਛੋਟੇ ਛੋਟੀਆਂ ਚੀਜ਼ਾਂ ਵਸਤੂਆਂ ਵੱਲੇ ਵੇਖ ਕੇ ਜੇ ਅਗਰ ਅਸੀਂ ਉਹਨਾਂ ਦੀ ਰੀਸ ਕਰ ਲਈਏ ਤਾਂ ਅਸੀਂ ਗੁਰੂ ਨੂੰ ਮਿਲ ਸਕਦੇ ਹਾਂ। ਪਹਿਲੀ ਉਦਾਹਰਨ ਉਹਨਾਂ ਨੇ ਕੀੜੀ ਦੀ ਦਿੱਤੀ ਹੈ, ਕੀੜੀ ਦੀ, ਕਿਆ ਬਾਤ ਹੈ, ਬੰਦਾ ਕਵੇ ਜੀ ਕੀੜੀ ਦੀ ਉਦਾਹਰਨ, ਅਗਰ ਕੀੜੀ ਦੀ ਰੀਸ ਕੀਤੀ ਜਾਵੇ ਨਾ ਤਾਂ ਰੱਬ ਨੂੰ ਮਿਲਿਆ ਜਾ ਸਕਦਾ ਹੈ। ਦੂਜੀ ਉਦਾਹਰਨ ਉਹਨਾਂ ਨੇ ਉੱਡਣ ਵਾਲੀ ਕੂੰਜ ਦੀ ਦਿੱਤੀ ਹੈ, ਪੰਛੀ ਜਿਹੜਾ ਉੱਡਦਾ ਕੂੰਜ, ਊੜੇ ਊੜਾ ਵੈਸਾ ਕੋਸਾ, ਉਹਨਾਂ ਕੂੰਜਾਂ ਦੀ ਦਿੱਤੀ ਹੈ, ਅਗਰ ਉਹ ਉਸ ਜਾਨਵਰ ਉੱਡਣ ਵਾਲੇ ਪੰਛੀ ਦੀ ਰੀਸ ਕੀਤੀ ਜਾਵੇ ਤਾਂ ਮੇਰੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਤੀਸਰੀ ਉਦਾਹਰਨ ਜਿਹੜੀ ਹੈ ਉਹਨਾਂ ਨੇ ਮਿਰਗ ਦੀ ਦਿੱਤੀ ਹੈ, ਮਿਰਗ ਤੋਂ ਭਾਵ ਹਿਰਨ ਦੀ ਦਿੱਤੀ ਹੈ, ਕਿਆ ਬਾਤ ਹੈ, ਚਾਰ ਪੈਰ ਨੇ ਉਹਦੇ, ਮੁੱਖ ਤੋਂ ਗੁੰਗਾ ਵੀ ਹੈ, ਪਰ ਜੇ ਉਹਦੀ ਰੀਸ ਕੀਤੀ ਜਾਵੇ ਤਾਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਪਰ ਕਮਾਲ ਹੈ, ਕਹਿੰਦੇ ਉਹ ਤੇ ਇੱਕ ਥਾਂ ਤੇ ਚੱਲਦੇ ਨੇ ਪਰ ਗੁਰੂ ਦਾ ਸਿੱਖ ਕਹਿੰਦਾ ਕਹਿੰਦਾ ਮੈਂ ਸਿੱਖ ਹਾਂ ਪਰ ਗੁਰੂ ਦਾ ਮਾਰਗ ਛੱਡਿਆ ਹੋਇਆ। ਆਓ ਸਾਂਝਾ ਕਰੀਏ ਬੋਲ ਜੀ। ਜੈਸੇ ਜਿਵੇਂ ਇੱਕ ਚੀਟੀ ਇੱਕ ਕੀੜੀ, ਹਾਂਜੀ ਇੱਕ ਕੀੜੀ ਪਾਛੈ ਕੋਟ ਚੀਟੀ ਚੱਲ ਜਾਤ ਹੈ। ਇੱਥੇ ਤਾਂ ਕੀੜੀਆਂ ਕੁੜੀਆਂ ਵਾਸਤੇ ਘੱਟ ਨਜ਼ਰ ਆਈਆਂ ਨੇ, ਭਾਵੇਂ ਘਰਾਂ ਘਰਾਂ ਚ ਕਿਧਰੇ ਹੋਣ, ਪਰ ਇੰਡੀਆ ਚ ਤਾਂ ਆਪਾਂ ਦੇਖਿਆ ਪੰਜਾਬ ਵਿੱਚ ਕੱਚੇ ਥਾਂ ਹੁੰਦੇ ਸੀ, ਹੁਣ ਤੇ ਪੱਕਿਆਂ ਚ ਵੀ ਨਿਕਲੀਆਂ ਫਿਰਦੀਆਂ ਨੇ। ਉੱਥੇ ਇੱਕ ਕੀੜੀ ਅੱਗੇ ਚੱਲਦੀ ਹੈ ਮਗਰ ਸਾਰੀਆਂ ਦੀਆਂ ਸਾਰਾ ਉਸੇ ਲੈਣ ਤੇ ਤੁਰੀਆਂ ਜਾ ਰਹੀਆਂ ਨੇ, ਤੁਰੀਆਂ ਜਾ ਰਹੀਆਂ, ਸੱਜੇ ਖੱਬੇ ਨਹੀਂ ਹੁੰਦੀਆਂ ਉਹਨਾਂ ਦੇ ਮੂੰਹ ਚ। ਕਈ ਵਾਰ ਮੈਂ ਚੋਗਾ ਵੀ ਥੋੜਾ ਥੋੜਾ ਦੇਖਿਆ ਹੁੰਦਾ, ਚੌਲ ਚਾਲ ਜੇ ਹੋਣ ਨਾ ਕਿਧਰੇ, ਥੋੜੇ ਥੋੜੇ ਜੇ ਪਾਏ ਹੁੰਦੇ ਨੇ। ਕਹਿੰਦੇ ਦੇਖੋ ਕਿਆ ਬਾਤ ਹੈ, ਇੱਕ ਟੱਕ, ਇੱਕ ਟੱਕ ਬਿਲਕੁਲ ਪੱਗ ਉਸੇ ਲੈਣ ਤੇ ਡੱਗ ਮੱਗ ਡੋਲਦੀਆਂ ਨਹੀਂ ਆ, ਸਾਵਧਾਨ ਹੈ ਬਿਲਕੁਲ ਸਾਵਧਾਨ ਹੋ ਕੇ ਉਸੇ ਰਸਤੇ ਤੇ ਤੁਰੀਆਂ ਜਾ ਰਹੀਆਂ ਨੇ, ਤੁਰੀਆਂ ਜਾ ਰਹੀਆਂ ਨੇ, ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੀਆਂ ਨੇ। ਹੁਣ ਅੱਗੇ ਖਿਆਲ ਕਰੋ, ਜੈਸੇ ਕੂੰਜ ਪਾਂਤ, ਪਾਂਤ ਮੀਨਜ ਹੁੰਦਾ ਉਹਨਾਂ ਦੀ ਪੰਗਤੀ, ਉਹ ਚੱਲਦੀ ਹੈ, ਉਹਨਾਂ ਕੂੰਜਾਂ ਦੇ ਵਿੱਚੋਂ ਇੱਕ ਕੂੰਜ ਜਿਹੜੀ ਹੈ ਉਹ ਮੂਹਰੇ ਚੱਲਦੀ ਹੈ, ਲੀਡਰ ਇੱਕ ਹੈ, ਜ਼ਿਆਦਾ ਨਹੀਂ ਹੈ, ਉਹਦੇ ਮਗਰ ਮਗਰ ਚੱਲਦੀਆਂ ਨੇ। ਸਹਿਤ ਸਹਿਜ ਮੈਂ, ਬੜੇ ਸ਼ਾਂਤੀ ਵਿੱਚ ਬੜੇ ਸਹਿਜ ਵਿੱਚ ਉਹ ਮਗਰ ਮਗਰ ਚੱਲ ਰਹੀਆਂ ਨੇ। ਉੱਡਤ ਆਕਾਸ਼ ਚਾਰੀ, ਆਕਾਸ਼ ਵਿੱਚ ਉੱਡਦੀਆਂ ਨੇ, ਆਗੇ ਅਗਵਾਨ ਹੈ, ਉਹਨਾਂ ਦੀ ਅਗਵਾਈ ਕਰਨ ਵਾਲਾ ਇੱਕ ਹੈ। ਹੁਣ ਤੁਸੀਂ ਜਰਾ ਖਿਆਲ ਕਰੋ, ਆਪਣੇ ਪੰਥ ਵਿੱਚ ਝਾਤੀ ਮਾਰੋ, ਪੰਥ ਵੱਲੇ ਝਾਤੀ ਮਾਰ ਲਓ ਵੀ ਕਿੰਨੇ ਲੀਡਰ ਨੇ ਤੇ ਕਿੰਨੇ ਅਗਵਾਈ ਕਰਨ ਵਾਲੇ ਨੇ ਤੇ ਕਿੰਨੇ ਸਾਨੂੰ ਰਾਜ ਮਿਲ ਜਾਵੇ, ਤੇ ਜਿਹੜੇ ਅਗਵਾਈ ਕਰਨ ਵਾਲੇ ਲੀਡਰ ਨੇ ਉਹ ਵਿਕੇ ਹੋਏ ਨੇ, ਉਹ ਵਿਕੇ ਹੋਏ ਨੇ, ਆਖੋ ਸਤਨਾਮ ਸ਼੍ਰੀ, ਉਹ ਵਿਕੇ ਹੋਏ ਨੇ, ਉਹ ਅਗਵਾਈ ਸਾਡੀ ਕਰ ਰਹੇ ਨੇ, ਤੇ ਸਾਰਾ ਰਾਜ ਸਾਨੂੰ ਕਿੱਥੋਂ ਮਿਲੇਗਾ।
ਜਿੰਨਾ ਚਿਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜੋਤੀ ਜੋਤ ਸਮਾਉਣਾ ਦਿਹਾੜਾ ਮਨਾ ਰਹੇ ਹੋ, ਉਹੀ ਰੂਪ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਵੇਖਣ ਨੂੰ ਤਾਂ ਸਾਨੂੰ ਸਾਰੇ ਸਹੀ ਲੱਗਦੇ ਨੇ, ਪਰ ਕੁਝ ਹੋਰ ਹੈ। ਅਗਰ ਜੇ ਡੋਗਰੇ ਗਦਾਰੀ ਨਾ ਕਰਦੇ ਤੇ ਸਾਡਾ ਸਿੱਖ ਰਾਜ ਸ਼ੇਰੇ ਪੰਜਾਬ ਮਹਾਰਾਜਾ ਦਾ ਉਹ ਰਾਜ ਜਾਣਾ ਨਹੀਂ ਸੀ, ਉਹ ਸਭ ਕੁਝ ਆਪਣੇ ਆਪ ਬਰਬਾਦ ਕਰ ਦਿੱਤਾ। ਨਹੀਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਜਿਹੜਾ ਚੇਤੇ ਕਰੋ, ਜਿਸ ਰਾਜ ਦੇ ਵਿੱਚ ਕਿਧਰੇ ਕੂਕਰਾਂ ਦੇ ਗਲਾਂ ਚੋਂ ਕੈਂਠਾ ਨਹੀਂ ਸੀ ਲਾਇਆ ਜਾਂਦਾ, ਉਹ ਰਾਜ ਉਹ ਅਗਵਾਈ ਕਰਨ ਵਾਲਾ ਐਸਾ ਲੀਡਰ ਹੋਵੇ। ਗੁਰੂ ਸਵਾਰੀ ਸੰਗਤ ਜੀ, ਇੱਕ ਵਾਰ ਅਚਾਨਕ ਕੀ ਹੋਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਹ ਦੇ ਸਮੇਂ ਚੱਲ ਰਿਹਾ, ਵਿੱਚ ਰਿਹਾ, ਦੇਖਦਾ ਹੁੰਦਾ ਸੀ ਕੋਈ ਦੁਖੀ ਤੇ ਨਹੀਂ। ਇੱਕ ਮੁਸਲਮਾਨ ਵੀਰ ਨੇ ਉਹਨੇ ਕੁਰਾਨ ਲਿਖਿਆ, ਕੁਰਾਨ ਲਿਖਿਆ, ਕਲਮ ਬੰਦ ਕੀਤਾ। ਜਿਸ ਵੇਲੇ ਜਾ ਰਿਹਾ ਤੇ ਉਹਦੀ ਆਵਾਜ਼ ਆਈ, ਉਹਨੂੰ ਨਹੀਂ ਸੀ ਪਤਾ ਵੀ ਸ਼ੇਰੇ ਪੰਜਾਬ ਜਾ ਰਿਹਾ, ਲਿਬਾਸ ਬਦਲ ਕੇ ਜਾਇਆ ਕਰਦਾ ਸੀ, ਉੱਚੀ ਉੱਚੀ ਗੱਲਾਂ ਕਰਦਾ।

ਪੰਜਾਬ ਨੇ ਜਦੋਂ ਆਵਾਜ਼ ਸੁਣੀ ਦਰਵਾਜ਼ਾ ਖੜਕਾ ਦਿੱਤਾ। ਨਾਲ ਦੋ ਚਾਰ ਜਾਣੇ ਹੁੰਦੇ ਸਨ, ਨਾਲ ਪਦਾਰਥ ਲਏ ਹੁੰਦੇ ਸੀ, ਮੋਹਰਾਂ ਲਈਆਂ ਹੁੰਦੀਆਂ ਸਨ। ਲਿਖਤ ਵਿੱਚ ਸਿੱਖ ਇਤਿਹਾਸ ਵਿੱਚ ਸ਼ੇਰੇ ਪੰਜਾਬ ਨੇ 500 ਮੋਹਰਾਂ ਤੇ ਉਹਨੂੰ ਉਸੇ ਵੇਲੇ ਹੀ ਦੇ ਦਿੱਤੀਆਂ, ਉਹਨੂੰ ਦੱਸਿਆ ਨਹੀਂ ਮੈਂ ਸ਼ੇਰੇ ਪੰਜਾਬ ਹਾਂ। 500 ਮੋਹਰਾਂ ਦੇ ਕੇ ਤੇ ਨਾਲ ਉਹਨੂੰ ਇਹ ਹਦਾਇਤ ਕੀਤੀ, ਕੱਲ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇਹ ਕੁਰਾਨ ਲੈ ਕੇ ਪਹੁੰਚਣਾ ਹੈ। ਆਖੋ ਸਤਨਾਮ ਸ਼ੇਰੇ, ਇਹ ਕੁਰਾਨ ਜਿਹੜਾ ਤੂੰ ਲਿਖਿਆ ਨਾ, ਇਹ ਕੁਰਾਨ ਲੈ ਕੇ ਆ, 500 ਮੋਹਰਾਂ ਤੈਨੂੰ ਮਿਲ ਗਈਆਂ, ਕੱਲ ਨੂੰ ਇਹ ਕੁਰਾਨ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਤੈਨੂੰ ਪਹੁੰਚਣਾ ਹੋਵੇਗਾ। ਜਿਸ ਵੇਲੇ ਅਗਲਾ ਦਿਨ, ਉਹਨੂੰ ਕੋਈ ਪਤਾ ਨਹੀਂ ਇਹ ਸ਼ੇਰੇ ਪੰਜਾਬ ਹੈ, ਅਗਲਾ ਦਿਨ ਹੋਇਆ ਜਿਸ ਵੇਲੇ ਉਸ ਕੁਰਾਨ ਪੁਸਤਕ ਨੂੰ ਧਾਰਮਿਕ ਤੱਤ ਸਾਰੇ ਹੀ ਸਤਿਕਾਰਯੋਗ ਨੇ। ਮੈਂ ਸਵੇਰੇ ਬੇਨਤੀ ਕਰ ਰਿਹਾ ਸੀ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ। ਨਾ ਨਾ, ਬਿਲਕੁਲ ਨਹੀਂ ਹੈ, ਕੋਈ ਨਿੰਦਣ ਦੀ ਯੋਗ ਬਾਤ ਨਹੀਂ ਹੋਇਆ ਕਰਦੀ। ਤੇ ਜਿਸ ਵੇਲੇ ਉਹ ਲੈ ਕੇ ਪਹੁੰਚਿਆ ਤੇ ਸ਼ੇਰੇ ਪੰਜਾਬ ਆਪਣੇ ਖਜ਼ਾਨਚੀ ਨੂੰ ਕਹਿਣ ਲੱਗਾ, ਇਸ ਨੂੰ ਸਤਿਕਾਰ ਵਜੋਂ ਲੈ, ਸਤਿਕਾਰ ਵਜੋਂ ਕੱਪੜੇ ਵਿੱਚ ਲਪੇਟ ਕੇ ਇਹਦੇ ਨਾਲ ਭਾਰ ਮੋਹਰਾਂ ਦਾ ਜੋਖਿਆ ਜਾਵੇ, ਜਿੰਨਾ ਇਹਦਾ ਭਾਰ ਓਨੀਆਂ ਮੋਹਰਾਂ ਹੋਰ ਦਿੱਤੀਆਂ ਜਾਣ। ਆਖੋ ਸਤਨਾਮ ਸ਼ੇਰੇ, ਇਹ ਰਾਜ ਹੋਵੇਗਾ ਕਿਸੇ ਦਾ? ਇੱਕ ਥਾਂ ਤੇ ਚੱਲਦਾ ਸੀ, ਇੱਕ ਜਗ੍ਹਾ ਤੇ ਚੱਲਦਾ ਸੀ, ਕਿੱਥੋਂ ਤੱਕ ਰਾਜ ਸਾਡਾ ਫੈਲਿਆ ਸੀ? ਪਰ ਜਿਸ ਵੇਲੇ ਵਿੱਚੋਂ ਆਪਸ ਵਿੱਚ ਫੁੱਟ ਪੈਂਦਿਆਂ ਸ਼ੇਰੇ ਪੰਜਾਬ ਗਿਆ ਤੇ ਸਾਡਾ ਰਾਜ ਵੀ ਨਾਲ ਚਲਾ ਗਿਆ। ਗੁਰੂ ਸਵਾਰੀ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਜਿਵੇਂ ਕੂੰਜ ਇੱਕ ਅੱਗੇ ਜਾ ਕੇ ਲੀਡਰ ਲਾ ਕੇ ਅਗਵਾਈ ਕਰਦੀ ਹੈ, ਬਾਕੀ ਸਭ ਪਿੱਛੇ ਚੱਲਦੀਆਂ ਨੇ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਜੈਸੇ ਮ੍ਰਿਗ ਮਾਲ ਹੁੰਦਾ ਜੀ, ਉਹਨਾਂ ਦੀ ਲਮੇਰੀ ਡਾਰ ਤੁਰਨ ਵਾਲੀ, ਇਕੱਠੇ ਹੋ ਕੇ ਚੱਲਦੇ ਨੇ, ਚਾਲ ਚਲਤ ਤਲਤ ਨਾਹੀਂ, ਦੌੜਦੇ ਨੇ, ਜਤਰ ਤਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਤੇ ਰੰਮ ਤੋਂ ਭਾਵ ਹੁੰਦਾ ਦੌੜਨਾ, ਜਿੱਧਰ ਇੱਕ ਅੱਗੇ ਦੌੜ ਰਿਹਾ ਹੈ, ਬਾਕੀ ਉਸੇ ਧਿਆਨ ਦੇ ਵਿੱਚ, ਉਸੇ ਸੁਰਤ ਦੇ ਵਿੱਚ ਉਹਦੇ ਪਿੱਛੇ ਦੌੜਦੇ ਨੇ। ਤਿੰਨ ਦ੍ਰਿਸ਼ਟਾਂਤ ਜਿਹੜੇ ਉਦਾਹਰਣਾਂ ਦਿੱਤੀਆਂ ਨੇ, ਪਹਿਲੀ ਕੀੜੀ ਦੀ ਦਿੱਤੀ ਹੈ, ਦੂਸਰੀ ਕੂੰਜ ਦੀ ਦਿੱਤੀ ਹੈ, ਤੀਸਰੀ ਮਿਰਗ ਦੀ ਦਿੱਤੀ ਹੈ, ਤੇ ਅੰਤ ਵਿੱਚ ਭਾਈ ਸਾਹਿਬ ਜੀ ਕਹਿੰਦੇ ਚੀਟੀ, ਕੀੜੀ, ਖੱਗ, ਪੰਛੀ, ਮ੍ਰਿਗ, ਹਿਰਨ। ਮੈਂ ਇਕੱਲਾ ਹੀ ਇਕੱਲਾ ਅੱਖਰ ਕਰ ਦਿੱਤਾ ਅਰਥ, ਵੀ ਸਮਝ ਪੂਰੀ ਪੈ ਜਾਵੇ। ਸਨਮੁਖ, ਸਾਹਮਣੇ, ਉਹਦੇ ਪਿੱਛੇ, ਪਾਛੇ, ਲਾਗੇ, ਜਾਹੇ, ਪਿੱਛੇ ਪਿੱਛੇ ਚੱਲਦੇ ਨੇ, ਪਰ ਪ੍ਰਾਣੀ ਇਹ ਬੰਦਾ ਜਿਹੜਾ ਮਨੁੱਖ ਮੇਰੇ ਵਾਹਿਗੁਰੂ ਨੇ ਪੈਦਾ ਕੀਤਾ ਹੋਇਆ, ਗੁਰਪੰਥ ਛਾੜ, ਗੁਰੂ ਦੇ ਪੰਥ ਨੂੰ ਛੱਡ ਕੇ ਛਾੜ, ਚਲਤ ਅਗਿਆਨ ਹੈ, ਅਗਿਆਨ ਵਿੱਚ ਚੱਲ ਰਿਹਾ ਹੈ। ਤੇ ਗੁਰੂ ਦਾ ਹੁਕਮ ਕੀ ਹੈ, ਪੀ ਵਹੁ ਪਾਲ ਖੰਡ ਧਾਰ ਹੋਏ ਜਨਮ ਸੁਹੇਲਾ। ਤੇ ਗੁਰੂ ਦਾ ਹੁਕਮ ਹੈ, ਮੇਰਾ ਸਾਰਾ ਹੀ ਖਾਲਸਾ ਅੰਮ੍ਰਿਤ ਧਾਰੀ ਹੋਣਾ ਚਾਹੀਦਾ। ਤੇ ਜੇ ਅੰਮ੍ਰਿਤ ਧਾਰੀ ਹੋਇਆ ਵੀ ਹੈ, ਸ਼ੱਕ ਵੀ ਲਿਆ ਹੈ, ਤੇ ਰਾਤ ਨੂੰ ਕਿਰਪਾਨ ਕਿੱਲੀ ਨਾਲ ਟੰਗੀ ਬੈਠਾ ਹੈ, ਆਖੋ ਸਤਨਾਮ ਸ਼੍ਰੀ, ਫਿਰ ਕਿੱਥੋਂ ਮਿਲ ਜਾਵੇਗਾ? ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਦਾ ਪੰਥ ਛੱਡ ਕੇ ਹੋਰ ਥਾਂ ਤੇ ਦਰ ਬਦਰ ਤੇ ਠੋਕਰਾਂ ਖਾ ਰਿਹਾ ਹੈ। ਅਗਰ ਜੇ ਗੁਰੂ ਨੂੰ ਛੱਡ ਦਿੱਤਾ ਹੈ, ਗੁਰੂ ਸ਼ਬਦ ਨੂੰ ਛੱਡ ਦਿੱਤਾ ਹੈ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਮੇਰੇ ਵਾਹਿਗੁਰੂ ਜੀ ਦੀ ਸਾਨੂੰ ਰਾਜ ਭਾਗ ਦੀ ਪ੍ਰਾਪਤੀ ਕਦਾਚਿਤ ਨਹੀਂ ਹੋ ਸਕਦੀ, ਨਾ ਪੁੱਛਣ ਦੇ ਮੁਤਾਬਕ ਹੋਣੀ ਹੈ। ਜਿੰਨਾ ਚਿਰ ਤੁਰਿਆ ਨਹੀਂ ਜਾਂਦਾ, ਤੁਹਾਨੂੰ ਇੱਕ ਬਿੱਤ ਯਾਦ ਹੈ, ਪੂਸ਼ਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ। ਗੱਲਾਂ ਵਾਲੇ ਤੁਹਾਨੂੰ ਬਹੁਤ ਮਿਲ ਜਾਣੇ ਨੇ, ਗੱਲਾਂ ਕਰਕੇ ਤੁਹਾਨੂੰ ਕਮਾਈ ਦਾ ਵੀ ਇਸ਼ਾਰਾ ਕਰ ਜਾਣਗੇ ਕਿ ਅਸੀਂ ਬੜੀ ਕਮਾਈ ਹੈ। ਜਿਹੜੇ ਕਮਾਈ ਵਾਲੇ ਨੇ ਉਹ ਦੂਰੋਂ ਨਜ਼ਰ ਆਉਂਦੇ, ਤੁਹਾਡੇ ਵਰਗੀਆਂ ਬਖਸ਼ੀਆਂ ਹੋਈਆਂ ਰੂਹਾਂ। ਪੂਸ਼ਤ ਫਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੂਸ਼ਤ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈਐ। ਡਾਕਟਰ ਵੈਦ ਨੂੰ ਤੇ ਪੁੱਛਿਆ, ਦਵਾਈ ਵੀ ਲਈ ਹੈ ਪਰ ਸੰਜਮ ਨਹੀਂ ਕੀਤਾ, ਰੋਗ ਕਿੱਥੋਂ ਮਿਟੇਗਾ? ਗੁਰੂ ਨੇ ਸੰਜਮ ਦੱਸਿਆ, ਖੰਡੇ ਬਾਟੇ ਦੀ ਪੌਲ ਬਖਸ਼ੀ ਹੈ,
ਨਾਲ ਸੰਜਮ ਬਖਸ਼ੇ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ। ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਸਾਹਿਬ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਭਾਈ ਨਵਦੀਪ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਹੈ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਸਿੱਖ ਨੇ ਕੋਈ ਵੀ ਕਾਰਜ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਸੰਪੂਰਨ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ, ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣ, ਬਾਕੀ ਸੰਗਤ ਬੈਠੀ ਰਹੇਗੀ। ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੱਟੈ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਬਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ

ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਧੋਇਆ ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪਕੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ। ਸੱਜੇ ਹੱਥ ਗੁਰੂ ਸਾਹਿਬ ਨੂੰ ਬੜੀ ਸ਼ਰਧਾ ਨਾਲ ਤੁਸੀਂ ਪਰਿਕਰਮਾ ਕਰਨੀਆਂ ਨੇ। ਜਦੋਂ ਤੁਸੀਂ ਬੈਠਣਾ ਹੈ ਪਰਿਕਰਮਾ ਕਰਕੇ, ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਪਰਿਕਰਮਾ ਕਰਨੀਆਂ ਨੇ। ਚਾਰ ਲਾਵਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਨੇ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ, ਉਸ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਸੋ ਪਹਿਲਾਂ ਬੇਨਤੀ ਹੈ ਬੱਚਿਆਂ ਨੂੰ, ਪਲੀਜ਼ ਚੁੱਪ ਰੱਖੋ, ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ। ਜੇ ਬੱਚੇ ਰੌਲਾ ਪਾਉਣਗੇ ਫਿਰ ਆਨੰਦ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਹਿਣ ਵਾਸਤੇ। ਸੋ ਬੀਲੇ ਬੇਨਤੀ ਪ੍ਰਵਾਨ ਕਰਨੀ, ਜ਼ਰੂਰ ਬੱਚਿਆਂ ਨੂੰ ਚੁੱਪ ਕਰਾਓ। ਜੇ ਬੱਚੇ ਰੌਲਾ ਪਾਉਂਦੇ ਹਨ ਤੁਸੀਂ ਬਾਹਰ ਵੀ ਲੈ ਜਾ ਸਕਦੇ ਹੋ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਨੀ, ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਸਦਾ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਈ, ਸ੍ਰੀ ਹਰਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਈ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿਨਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਈ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ, ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਵਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਰਾਜਨ ਦੀਪ ਸਿੰਘ, ਪਿਤਾ ਸਰਦਾਰ ਰੇਸ਼ਮ ਸਿੰਘ ਅਤੇ ਮਾਤਾ ਹਰਜਿੰਦਰ ਕੌਰ, ਲੜਕੀ ਬੀਬਾ ਪਵਨਦੀਪ ਕੌਰ, ਸਪੁੱਤਰੀ ਸਰਦਾਰ ਗੁਰਦਿਆਲ ਸਿੰਘ ਅਤੇ ਮਾਤਾ ਅਮਰਜੀਤ ਕੌਰ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰ ਸਦਕਾ ਆਨੰਦ ਕਾਰਜ ਸੰਪੂਰਨ ਹੋਏ। ਇਸ ਸਮੇਂ ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਈ। ਲੋਕ ਪਰਲੋਕ ਸੇਵਕਾਂ ਦੇ ਪੜਦੇ ਢੱਕਣੇ ਜੀ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਜੀ। ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ। 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸੁਕਾਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੂ, ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ। ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ।

0: ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਪਿਤਾ ਜੀ ਨੇ ਹੁਕਮਨਾਮਾ ਬਖਸ਼ਿਆ ਹੈ, ਸੋਰਠ ਮਹੱਲਾ ਪੰਜਵਾਂ, ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ, ਸੱਚੇ ਪਾਤਸ਼ਾਹ ਕਿਰਪਾ ਕਰਨ। ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਇਸੇ ਤਰ੍ਹਾਂ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਸ਼ਹਿਨਸ਼ਾਹ ਦੋ ਆਲਮ ਦੀਨ ਦੁਨੀ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਬੜੇ ਖੁਸ਼ੀਆਂ ਭਰੇ ਮਾਹੌਲ ਦੇ ਅੰਦਰ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹੋ। ਪਿਆਰਿਓ, ਅਸੀਂ 5 ਜਾਂ 7 ਮਿੰਟ ਤੁਹਾਡੇ ਲੈਣੇ ਆ, ਮੈਂ ਆਸ ਕਰਦਾ ਕਿ ਤੁਸੀਂ ਕਾਹਲੀ ਨਹੀਂ ਕਰੋਗੇ। ਇੱਕ ਤਰਲਾ ਹੈ, ਅਸੀਂ ਗੁਰੂ ਘਰ ਦੇ ਢਾਡੀ ਹਾਂ, ਸ਼ਾਇਦ ਹੋ ਸਕਦਾ ਤੁਹਾਨੂੰ ਕੋਈ ਸਾਡੀ ਗੱਲ ਚੰਗੀ ਲੱਗ ਜਾਵੇ। ਬੜੇ ਪਿਆਰ ਦੇ ਨਾਲ ਬੈਠੇ ਹੋ, ਬੜਾ ਦਿਨ ਹੈ ਹਜੇ, ਵਾਹਿਗੁਰੂ ਦੀ ਕਿਰਪਾ ਨਾਲ ਹਜੇ ਤੇ 12 ਕੀ ਵਜੇ ਆ। ਬਹੁਤ ਤੁਸੀਂ ਸੋਹਣੇ ਟਾਈਮ ਦੇ ਨਾਲ ਆ ਕੇ ਇਹ ਕਾਰਜ ਕਰਨ ਦਾ ਯਤਨ ਕੀਤਾ, ਇਹ ਆਨੰਦ ਕਾਰਜ ਹੈ ਸਾਡੇ ਬੱਚਿਆਂ ਦੇ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰੇਸ਼ਮ ਸਿੰਘ ਜੀ ਤੇ ਸਰਦਾਰ ਗੁਰਦਿਆਲ ਸਿੰਘ ਜੀ, ਦੋ ਪਰਿਵਾਰ ਆਪਸ ਵਿੱਚ ਕੁੜਮਾਚਾਰੀ ਸਾਂਝੀ ਹੋਈ ਹੈ, ਔਰ ਅਰਦਾਸ ਬੇਨਤੀ ਕਰਦੇ ਸਤਿਗੁਰੂ ਇਹ ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਇਹੀ ਸਾਡੇ ਇਕੱਠ ਦਾ ਮਕਸਦ ਹੈ। ਔਰ ਇਹ ਬੱਚੇ ਰਾਜਨਦੀਪ ਸਿੰਘ ਤੇ ਪਵਨਦੀਪ ਕੌਰ ਅੱਜ ਆਪਣੇ ਗ੍ਰਸਥ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਬੱਚੋ, ਹਾਂ, ਆਸ ਕਰਦੇ ਹਾਂ ਕਿ ਅੱਜ ਜਿਹੜੀ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਾਨ ਹੈ, ਇਹ ਸਾਰੀ ਉਮਰ ਇਸੇ ਤਰ੍ਹਾਂ ਤੁਸੀਂ ਖੁਸ਼ ਰਹੋ, ਹੱਸਦੇ ਰਹੋ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ 4 ਬਖਸ਼ਿਸ਼ ਕੀਤੀਆਂ ਹੋਈਆਂ ਲਾਵਾਂ, ਇਹ ਸਾਡਾ ਯਸ਼ਟਸ ਦਿੱਤਾ ਹੈ, ਗੁਰੂ ਮਹਾਰਾਜ ਜੀ ਨੇ ਆਪਣਾ ਨਿਆਂ ਤੁਹਾਨੂੰ ਦਿੱਤਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜੇ ਖੁਸ਼ ਰਹਿਣਾ ਤੇ ਬਸ ਇਹ 4 ਲਾਵਾਂ ਦੇ ਉੱਤੇ ਭਰੋਸਾ ਕਰਕੇ, ਹੈ ਨਾ, ਕਿਤੇ ਮਾੜਾ ਮੋਟਾ ਕੋਈ ਮਾੜੀ ਮੋਟੀ 3-5 ਹੁੰਦੀ ਹੈ ਤੇ ਸਤਿਗੁਰਾਂ ਦੀਆਂ 4 ਲਾਵਾਂ ਪੜ੍ਹ ਲਿਆ ਕਰਿਓ, ਔਰ ਇਹਨਾਂ ਨੂੰ ਅਰਥਾਂ ਸਹਿਤ ਪੜ੍ਹਨ ਦਾ ਯਤਨ ਕਰਿਓ। ਪਿਆਰਿਓ, ਮੈਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਗੱਲ ਕਰਨ ਦਾ ਯਤਨ ਕਰਾਂ। ਦਰਅਸਲ ਸਾਨੂੰ ਪਤਾ ਹੀ ਨਹੀਂ ਲੱਗਾ ਅੱਜ ਦੇ ਜ਼ਮਾਨੇ ਵਿੱਚ ਵੀ ਇਸ ਗ੍ਰਸਥ ਦੀਆਂ ਖੁਸ਼ੀਆਂ ਮਿਲਦੀਆਂ ਕਿੱਥੋਂ ਆ, ਸਾਨੂੰ ਨਹੀਂ, ਅਸੀਂ ਵਿਸ਼ਵਾਸ ਹੀ ਉੱਡ ਗਿਆ ਸਾਡਾ ਗੁਰੂ ਸਾਹਿਬਾਨਾਂ ਤੋਂ, ਇੱਥੋਂ ਤੱਕ ਸਾਡੇ ਬਜ਼ੁਰਗਾਂ ਤੋਂ ਵੀ ਸਾਡਾ ਵਿਸ਼ਵਾਸ ਉੱਡ ਗਿਆ। ਪਵਨ ਜੀ, ਰਾਜਨ, ਬੱਚਿਓ, ਅੱਜ ਤੁਸੀਂ ਗ੍ਰਸਥ ਦੇ ਧਾਰਨੀ ਭਰ ਕੇ ਨਵੀਂ ਦੁਨੀਆਂ ਵਸਾਉਣ ਵਾਸਤੇ ਜਾ ਰਹੇ ਹੋ, ਔਰ ਅਰਦਾਸ ਕਰਦੇ ਹਾਂ ਸਰਦਾਰ ਗੁਰਦਿਆਲ ਸਿੰਘ ਜੀ, ਤੁਹਾਡੀ ਧੀ ਸਦਾ ਸੁਹਾਗਰ ਰਵੇ, ਉਹਦੇ ਸਿਰ ਦਾ ਸਾਈਂ ਸਦਾ ਉਹਦੇ ਸਿਰ ਦੇ ਉੱਤੇ ਕਾਇਮ ਰਵੇ, ਔਰ ਹਰ ਖੁਸ਼ੀਆਂ ਇਹਨਾਂ ਦੀ ਝੋਲੀ ਦੇ ਵਿੱਚ ਪੈ ਜਾਣ। ਔਰ ਪਿਆਰਿਓ, ਮੈਂ ਬੇਨਤੀ ਕਰਦਾ ਹੁੰਦਾ ਕਿ ਸਾਡੇ ਬੱਚੇ ਜੇ ਗ੍ਰਹਿਸਤ ਨੂੰ ਇਹਨੂੰ ਹਨਾ ਆਪਾਂ ਖੁਸ਼ੀਆਂ ਭਰਿਆ ਬਣਾਉਣਾ, ਤੇ ਕਦੀ ਵਿਆਹਾਂ ਦੀਆਂ ਗੱਲਾਂ ਆਪਣੇ ਦਾਦੀ ਦਾਦਿਆਂ ਨਾਲ ਕਰਕੇ ਦੇਖਿਓ। ਤੁਹਾਨੂੰ ਇੱਕ ਸਹੂਲਤ ਦਿੱਤੀ ਆ ਸਮਾਜ ਨੇ, ਅੱਜ ਨਵੇਂ ਜ਼ਮਾਨੇ ਦੇ ਵਿੱਚ ਜਿਹੜੀ ਤੁਹਾਨੂੰ ਸਮਾਜ ਨੇ ਸਹੂਲਤ ਦਿੱਤੀ ਆ, ਉਹ ਸਾਡੇ ਟਾਈਮ ਨਹੀਂ ਸੀ ਹੁੰਦੀ, ਉਹ ਤੁਹਾਡੇ ਦਾਦੇ ਦਾਦੀਆਂ ਦੇ ਟਾਈਮ ਤੇ ਨਹੀਂ ਸੀ ਹੁੰਦੀ। ਉਹ ਕੀ ਸੀ? ਅੱਜ ਤੁਸੀਂ ਵਿਆਹ ਤੋਂ ਪਹਿਲਾਂ ਆਪਣੇ ਜੀਵਨ ਸਾਥੀ ਬਣਨ ਤੋਂ ਪਹਿਲਾਂ ਇੱਕ ਦੂਜੇ ਨੂੰ ਦੇਖ ਸਕਦੇ ਹੋ, ਸਾਡੇ ਟਾਈਮ ਨਹੀਂ ਸੀ ਹੁੰਦਾ। ਔਰ ਤੁਸੀਂ ਇੱਕ ਨਾਲ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ, ਔਰ ਦੂਜੇ ਤੇ ਇੱਕ ਦੂਜੇ ਦੇ ਸੁਭਾਅ ਤੋਂ ਜਾਣੂ ਹੋ ਸਕਦੇ ਹੋ। ਕਿਤੇ ਨਾਨੀ ਨਾਨਿਆਂ ਦੇ ਨਾਲ ਦਾਦੀ ਦਾਦਿਆਂ ਨਾਲ ਗੱਲਾਂ ਨਹੀਂ ਕੀਤੀਆਂ ਸੀ, ਬੜਾ ਆਨੰਦ ਆਉਂਦਾ ਕਿਤੇ ਉਹਨਾਂ ਦੇ ਨਾਲ ਗੱਲਾਂ ਕਰਕੇ ਦੇਖੀਏ। ਦਾਦਾ ਦਾਦੀ, ਤੂੰ ਵਿਆਹ ਤੋਂ ਪਹਿਲਾਂ ਦਾਦੇ ਨੂੰ ਦੇਖਿਆ ਸੀ? ਜਾਂ ਨਾਨੇ ਨੂੰ ਪੁੱਛਿਆ ਜਾਵੇ, ਨਾਨਾ ਤੂੰ ਨਾਨੀ ਨੂੰ ਦੇਖਿਆ ਸੀ, ਕਿੱਥੇ ਮਿਲੇ ਸੀ ਤੁਸੀਂ? ਔਰ ਉਹ ਕੂਣੀ ਮਾਨ ਕੇ ਖੱਟ, ਏਦਾਂ ਦੀਆਂ ਗੱਲਾਂ ਨਹੀਂ ਕਰਦੀਆਂ। ਸਾਡੇ ਸਮੇਂ ਏਦਾਂ ਦਾ ਜ਼ਮਾਨਾ ਨਹੀਂ ਸੀ ਹੁੰਦਾ। ਆਸ ਕਰੋ ਕਿੱਦਾਂ ਦਾ ਭੋਲਾ ਜ਼ਮਾਨਾ ਹੁੰਦਾ ਹੋਵੇਗਾ। ਹੁਣ ਗੁਰੂ ਪਿਆਰਿਓ, ਆਪਾਂ ਆਨੰਦ ਕਾਰਜ ਕਰਨੇ ਨਾ ਬੱਚਿਆਂ ਦੇ, ਬੱਚਿਆਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਵੀ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਲਓ, ਤੁਹਾਨੂੰ ਇੱਕ ਦੂਜੇ ਦੇ ਸੁਭਾਅ ਤੋਂ ਪਤਾ ਲੱਗ ਜਾਵੇ। ਪਰ ਪਿਆਰਿਓ, ਉਹਨਾਂ ਜ਼ਮਾਨਿਆਂ ਵਿੱਚ ਜਦੋਂ ਇਹ ਦੇਖ ਦਿਖਾਈਏ ਨਹੀਂ ਸੀ ਹੁੰਦੇ ਨਾ, ਉਦੋਂ ਸਾਡੇ ਬਜ਼ੁਰਗ ਉਹ ਵੀ ਗ੍ਰਹਿਸਤ ਨਿਭਾ ਜਾਂਦੇ ਹੁੰਦੇ ਸੀ। ਅੱਜ ਤੱਕ ਉਹ ਰਿਸ਼ਤੇ ਲੋਹੇ ਦੀਆਂ ਸੰਗਲਾਂ ਨਾਲ ਮਜ਼ਬੂਤ ਨੇ। ਔਰ ਮੈਂ ਇੱਕ ਨਿੱਕੀ ਜਿਹੀ ਜੁਗਤੀ ਤੁਹਾਨੂੰ ਦੱਸਾਂ। ਹੁਣ ਅੱਜ ਰਾਜਨ, ਜਦੋਂ ਆਪਾਂ ਭਾਈ ਸਾਹਿਬ ਆਨੰਦ ਕਾਰਜ ਕਰਦੇ ਹੁੰਦੇ ਆ ਨਾ, ਤੇ ਇੱਕ ਸ਼ਬਦ ਬੋਲਿਆ ਜਾਂਦਾ ਕਿ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ, ਇੱਕ ਰੀਤ ਹੈ ਆਖਿਆ ਜਾਂਦਾ। ਪਰ ਇਕੱਲੇ ਲੜਕੇ ਦਾ ਪੱਲਾ ਲੜਕੀ ਨੇ ਨਹੀਂ ਫੜਿਆ, ਲੜਕੀ ਦਾ ਪੱਲਾ ਵੀ ਲੜਕੇ ਨੇ ਫੜਿਆ। ਤੁਸੀਂ ਦੋਨਾਂ ਨੇ ਇੱਕ ਦੂਜੇ ਦਾ ਪੱਲਾ ਫੜਿਆ। ਪੱਲਾ ਫੜਨ ਤੋਂ ਭਾਵ ਕਿ ਅੱਜ ਤੋਂ ਤੁਹਾਡਾ ਹਰ ਦੁੱਖ ਸੁੱਖ ਸਾਂਝਾ ਹੋ ਗਿਆ, ਤੁਹਾਡੇ ਰਿਸ਼ਤੇਦਾਰੀਆਂ ਸਾਂਝੀਆਂ ਹੋ ਗਈਆਂ, ਸਾਕ ਸੰਬੰਧੀ ਸਾਂਝੇ ਹੋ ਗਏ, ਭੈਣ ਭਰਾ ਸਾਂਝੇ ਹੋ ਗਏ। ਅੱਜ ਤੁਸੀਂ ਇੱਕ ਦੂਜੇ ਦੇ ਸਟੈਪ ਤੇ ਸਟੈਪ ਰੱਖ ਕੇ ਚੱਲਣ ਦਾ ਯਤਨ ਕਰਨਾ, ਔਰ ਇਸ ਗ੍ਰਹਿਸਤ ਨੂੰ ਹੋਰ ਖੁਸ਼ੀਆਂ ਭਰਿਆ ਬਣਾਉਣ ਵਾਸਤੇ ਮੈਂ ਇੱਕ ਤੁਹਾਨੂੰ ਨਿੱਕੀ ਜਿਹੀ ਯੁਕਤੀ ਦੱਸਾਂ। ਅੱਜ ਜਿੱਥੇ ਤੁਹਾਡੇ ਦੁੱਖ ਸੁੱਖ ਸਾਂਝੇ ਹੋ ਗਏ, ਤੁਹਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹੋ ਗਈਆਂ, ਅੱਜ ਰਾਜਨਦੀਪ ਦਾ ਮੋਬਾਈਲ, ਪਵਨ ਦਾ ਮੋਬਾਈਲ, ਇਹ ਵੀ ਕਿਤੇ ਸਾਂਝਾ ਹੋ ਜਾਵੇ। ਅੱਜ ਤੋਂ ਬਾਅਦ ਗ੍ਰਹਿਸਤ, ਗੁਰੂ ਪਿਆਰਿਓ, ਗ੍ਰਹਿਸਤ ਨੂੰ ਨਿਭਾਉਣ ਦੇ ਕੁਝ ਯੋਗਤੀਆਂ ਹੁੰਦੀਆਂ। ਅੱਜ ਰਾਜਨ ਦਾ ਮੋਬਾਈਲ ਟੇਬਲ ਦੇ ਉੱਤੇ ਪਿਆ ਹੋਵੇ ਤੇ ਪਵਨ ਨੂੰ ਪੂਰਾ ਹੱਕ ਹੋਵੇ ਰਿੰਗ ਵੱਜੀਆ ਤੋਂ ਚੁੱਕ ਸਕਦਾ ਹੋਵੇ, ਧੀ ਦੇ ਮੋਬਾਈਲ ਦੀ ਰਿੰਗ ਵੱਜੀਆ, ਪੁੱਤ ਨੂੰ ਹੱਕ ਹੋਵੇ ਆਪਸ ਵਿੱਚ। ਗੁਰੂ ਪਿਆਰਿਓ, ਬੱਚਿਓ, ਜੇ ਤੁਸੀਂ ਗ੍ਰਹਿਸਤ ਨੂੰ ਖੁਸ਼ੀ ਰੱਖਣਾ ਨਾ, ਆਪਸ ਵਿੱਚ ਆਪਣੇ ਮੋਬਾਈਲਾਂ ਦੇ ਪਾਸਵਰਡ ਨਾ ਲਗਾਇਓ, ਬਸ ਹਰ ਖੁਸ਼ੀ ਤੁਹਾਡੇ ਚਰਨਾਂ ਵਿੱਚ ਹੋਵੇਗੀ। ਇਹ ਬੜੀ ਫਸਾਦ ਦੀ ਜੜ ਹੈ ਮੋਬਾਈਲ, ਗੁਰੂ ਮਹਾਰਾਜ ਕਰੋ। ਜਦੋਂ ਇਹਨਾਂ ਰਿਸ਼ਤਿਆਂ 'ਚ ਕਿਤੇ ਮਾੜੀ ਜਿਹੀ ਸ਼ੱਕ ਪੈ ਜਾਵੇ ਨਾ, ਤੇ ਬਣੀ ਬਣਾਈ ਕਈ ਵਾਰ ਖੇਡ ਵਿਗੜ ਜਾਂਦੀ ਹੈ। ਸਤਿਗੁਰ ਕਿਰਪਾ ਕਰੋ, ਖੁਸ਼ੀਆਂ ਦਾ ਸਮਾਂ ਅੱਜ ਇਦਾਂ ਦੇ ਖੁਸ਼ੀਆਂ ਭਰੇ ਮਾਹੌਲ ਦੇ ਉੱਤੇ ਇੱਕ

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਪਹਿਰਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੋ ਢਾਡੀ ਜਥੇ ਦਾ ਵਕਤ 2 ਵਜੇ ਤੱਕ ਹੈ ਜੀ ਅੱਜ ਬੜੀ ਕਿਰਪਾ ਸਾਨੂੰ ਅੱਜ ਥੋੜ੍ਹਾ ਜਿਹਾ ਟਾਈਮ ਅੱਗੇ ਨੂੰ ਵੱਧ ਮਿਲਿਆ ਔਰ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਜਿਸ ਇਤਿਹਾਸ ਦੀ ਲੜੀ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਔਰ ਉਹਨੂੰ ਵੱਧ ਤੋਂ ਵੱਧ ਤੁਹਾਡੇ ਨਾਲ ਅਸੀਂ ਉਸ ਇਤਿਹਾਸ ਦੀਆਂ ਗਹਿਰਾਈਆਂ ਤੱਕ ਤੁਹਾਡੇ ਨਾਲ ਗੱਲਾਂ ਕਰਨ ਦਾ ਯਤਨ ਕਰਾਂਗੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਔਰ ਗੁਰੂ ਪਿਆਰਿਓ ਇੱਕ ਆਪਾਂ ਪ੍ਰਚਾਰਕਾਂ ਦੇ ਪਾਸੋਂ ਗੱਲ ਸੁਣਦੇ ਆਏ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਣ ਆਪਣੇ ਇਤਿਹਾਸ ਨੂੰ ਭੁੱਲ ਜਾਣ ਆਪਣੇ ਬਾਬਿਆਂ ਦਾਦਿਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਉਹ ਦੁਨੀਆਂ ਦੇ ਉੱਤੋਂ ਮਿਟ ਜਾਂਦੀਆਂ ਇਹ ਗੱਲ ਸੁਣਦੇ ਆਏ ਔਰ ਆਖੋਗੇ ਕਿ ਬਾਬਾ ਜੀ ਇਹਦੀ ਕੋਈ ਉਦਾਹਰਣ ਹੈ ਤੁਹਾਡੇ ਕੋਲ ਵੀ ਐਵੇਂ ਏਦਾਂ ਇੱਕ ਦੂਜੇ ਤੋਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹੋ ਵੀ ਜਿਹੜੀਆਂ ਕੌਮਾਂ ਵੱਡਿਆਂ ਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਮਿਟ ਜਾਂਦੀਆਂ ਬਿਲਕੁਲ ਕਈ ਉਦਾਹਰਣਾਂ ਨੇ ਦੇਖੋ ਬੋਧੀਆਂ ਦੇ ਕੋਲ ਆਪਣਾ ਕੋਈ ਲੰਬਾ ਚੌੜਾ ਇਤਿਹਾਸ ਨਹੀਂ ਸੀ ਇਤਿਹਾਸ ਸ਼ਹੀਦਾਨਾ ਬਣਦਾ ਹੁੰਦਾ ਹੈ ਇਤਿਹਾਸ ਸਿਰ ਦਿੱਤਿਆਂ ਬਣਦੇ ਹੁੰਦੇ ਆ ਜੈਨੀਆਂ ਦੇ ਕੋਲ ਕੋਈ ਬਹੁਤਾ ਲੰਬਾ ਇਤਿਹਾਸ ਨਹੀਂ ਔਰ ਜਿਹੜੇ ਹਿੰਦੂ ਸੀ ਨਾ ਹਿੰਦੂ ਤਬਕਾ ਇਹਨਾਂ ਨੇ ਇਹਨਾਂ ਵੱਡੀਆਂ ਵੱਡੀਆਂ ਸ਼੍ਰੇਣੀਆਂ ਨੂੰ ਆਪਣੇ ਵਿੱਚ ਸਮਾ ਲਿਆ ਔਰ ਗੁਰੂ ਪਿਆਰਿਓ ਤੁਸੀਂ ਕਦੀ ਮਹਾਰਾਣਾ ਪ੍ਰਤਾਪ ਦਾ ਨਾਂ ਸੁਣਿਆ ਹੋਵੇਗਾ ਇਹ ਮਹਾਰਾਣਾ ਉਦੇ ਸਿੰਘ ਦਾ ਮੁੰਡਾ ਸੀ ਤੇ ਮਹਾਰਾਣਾ ਸੰਗਰਾਮ ਸਿੰਘ ਦਾ ਇਹ ਪੋਤਰਾ ਸੀ ਔਰ ਰਾਜਸਥਾਨ ਦੇ ਵਿੱਚ ਮੇਵਾੜ ਦਾ ਇਹਦੇ ਕੋਲ ਰਾਜ ਸੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਿਹੜੀਆਂ ਉਹ ਕੌਮਾਂ ਕਿਹੜੀਆਂ ਜਿਹਨਾਂ ਨੇ ਆਪਣਾ ਇਤਿਹਾਸ ਭੁਲਾ ਦਿੱਤਾ ਤੇ ਅੱਜ ਉਹਨਾਂ ਦਾ ਹਸ਼ਰ ਕੀ ਹੋ ਰਿਹਾ ਔਰ ਇਹ ਮਹਾਰਾਣਾ ਪ੍ਰਤਾਪ ਬੜੀ ਸ਼ਾਹੋ ਸ਼ੌਕਤ ਦੇ ਨਾਲ ਆਪਣੇ ਇਲਾਕੇ ਦੇ ਵਿੱਚ ਜੀਂਦਾ ਬੜੀ ਮਾਣ ਹੈ ਇਹਦਾ ਸੰਗਤਾਂ ਇਲਾਕੇ ਦੇ ਲੋਕ ਜਿਹੜੇ ਆ ਨਾ ਰਾਜਪੂਤ ਰਾਜਾ ਸੀ ਬੜਾ ਇਹਦਾ ਇੱਜ਼ਤ ਮਾਣ ਕਰਦੇ ਸੀ ਆਖਿਰ ਇੱਕ ਦਿਨ ਹਿੰਦੁਸਤਾਨ ਦੀ ਸੁਪਰੀਮ ਪਾਵਰ ਅਕਬਰ ਦੇ ਨਾਲ ਇਹਦੀ ਟੱਕਰ ਹੁੰਦੀ ਹੈ ਹੁਣ ਅਕਬਰ ਏਡੇ ਵੱਡੇ ਹਿੰਦੁਸਤਾਨ ਦਾ ਬਾਦਸ਼ਾਹ ਤੇ ਮਹਾਰਾਣਾ ਪ੍ਰਤਾਪ ਇੱਕ ਛੋਟੀ ਜਿਹੀ ਰਿਆਸਤ ਦਾ ਰਾਜਾ ਸੀ ਪਰ ਫਿਰ ਵੀ ਮਰਦਾਂ ਵਾਂਗ ਲੜਿਆ ਆਖਰੀ ਦਮ ਤੱਕ ਲੜਿਆ ਆਖਰੀ ਸਿਪਾਹੀਆਂ ਤੱਕ ਉਹ ਲੜਦਾ ਰਿਹਾ ਆਖਰ ਲੜਦਿਆਂ ਲੜਦਿਆਂ ਕੁਦਰਤੀ ਗੱਲ ਹੈ ਏਡੀ ਵੱਡੀ ਹਕੂਮਤ ਦੇ ਨਾਲ ਕਿਤੇ ਟੱਕਰ ਲੈਣ ਨਾਲ ਖਾਲਾ ਜੀ ਦਾ ਵਾੜਾ ਥੋੜੀਆਂ ਫੌਜਾਂ ਥੋੜੀਆਂ ਸੀ ਇੱਕ ਇੱਕ ਕਰਕੇ ਵਿਚਾਰੇ ਦਾ ਸਿਪਾਹੀ ਮਾਰਿਆ ਗਿਆ ਹੁਣ ਕੁਛ ਵਿਚਾਰੇ ਭੱਜ ਗਏ ਤੇ ਹੁਣ ਮਹਾਰਾਣਾ ਪ੍ਰਤਾਪ ਦੇ ਕੋਲ ਵੀ ਇਸ ਮੈਦਾਨ ਨੂੰ ਖਾਲੀ ਕਰਕੇ ਭੱਜਣ ਤੋਂ ਬਗਾਏ ਦੂਜਾ ਕੋਈ ਰਸਤਾ ਨਾ ਰਹਿ ਗਿਆ ਹੁਣ ਇਹ ਜੰਗਲਾਂ ਵੱਲ ਨੂੰ ਨਿਕਲ ਗਿਆ ਔਰ ਇਹਦਾ ਛੋਟਾ ਜਿਹਾ ਪਰਿਵਾਰ ਇੱਕ 2-2.5 ਸਾਲ ਦਾ ਬੱਚਾ ਇੱਕ 7 ਕੁ ਸਾਲ ਦੀ ਇਹਦੀ ਬੱਚੀ ਹੈ ਤੇ ਇੱਕ ਇਹਦੇ ਘਰ ਵਾਲੀ ਆ 4 ਜੀ ਹੈ ਘੋੜੇ ਦੇ ਉੱਤੇ ਹੋ ਕੇ ਅਸਵਾਰ ਤੇ ਜੰਗਲ ਵੱਲ ਨੂੰ ਨਿਕਲ ਤੁਰਦੇ ਆ ਪਰ ਇਹ ਹਾਰ ਨਹੀਂ ਹਲੇ ਰਿਟਰਨ ਦੇ ਵਿੱਚ ਹਾਰ ਨਹੀਂ ਲਿਖਦਾ ਹੈ ਔਰ ਇਹਦੇ ਮਨ ਦੇ ਵਿੱਚ ਸੀ ਕਦੀ ਸਮਾਂ ਬਣੇਗਾ ਮੈਂ ਆਪਣੇ ਲੋਕਾਂ ਨੂੰ ਇਕੱਠਿਆਂ ਕਰਕੇ ਰਾਜਪੂਤ ਬਹਾਦਰਾਂ ਨੂੰ ਇਕੱਠਿਆਂ ਕਰਕੇ ਫਿਰ ਅਕਬਰ ਦੇ ਨਾਲ ਟੱਕਰ ਲਵਾਂਗਾ ਤੇ ਖੁੱਸਿਆ ਹੋਇਆ ਰਾਜ ਮੇਵਾੜ ਦਾ ਮੈਂ ਫਿਰ ਇੱਕ ਦਿਨ ਜਿੱਤ ਲੈਣਾ ਇਹਦੇ ਮਨ ਦੇ ਵਿੱਚ ਸੀ ਮਰਦ ਸੀ ਨਾ ਹੁਣ ਗੁਰੂ ਪਿਆਰਿਓ ਜੰਗਲ ਦੇ ਵਿੱਚ ਰਹਿ ਕੇ ਕੰਦ ਮੂਲ ਖਾ ਕੇ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਰਿਹਾ ਹੁਣ ਇੱਕ ਦਿਨ ਇਹਦਾ 2-2.5 ਸਾਲ ਦਾ ਬੱਚਾ ਗੁਰੂ ਪਿਆਰਿਓ ਸ਼ਾਹੀ ਜ਼ਿੰਦਗੀ ਜਿਹਨਾਂ ਨੇ ਜੀ ਹੋਵੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਕਿੱਥੇ ਟੇਕ ਆਉਂਦੀ ਆ ਜਿਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਹੋਣ ਉਹ ਜੰਗਲਾਂ ਦੇ ਵਿੱਚ ਕੰਦ ਮੂਲ ਕਿੰਨਾ ਕੁ ਚਿਰ ਮੂਲੀਆਂ ਪੱਤੇ ਖਾ ਕੇ ਗੁਜ਼ਾਰਾ ਕਰ ਸਕਦੇ ਆ ਔਰ ਇੱਕ ਦਿਨ ਇਹਦਾ ਜਿਹੜਾ 2 ਕੁ ਸਾਲ ਦਾ ਬੱਚਾ ਹੈ ਨਾ ਉਹਨੇ ਰੋਟੀ ਦੀ ਮੰਗ ਕੀਤੀ ਹੈ ਕਹਿੰਦਾ ਪਿਤਾ ਜੀ ਮੈਨੂੰ ਰੋਟੀ ਚਾਹੀਦੀ ਆ ਰੋ ਰਿਹਾ 2 ਦਿਨ ਹੋ ਗਿਆ ਇਹਨੇ ਕੁਛ ਮੂੰਹ ਵਿੱਚ ਨਹੀਂ ਪਾਇਆ ਕਹਿੰਦਾ ਮੈਨੂੰ ਰੋਟੀ ਚਾਹੀਦੀ ਆ ਹੁਣ ਗੁਰੂ ਪਿਆਰਿਓ ਜੰਗਲ ਦੇ ਵਿੱਚ ਰੋਟੀ ਕਿੱਥੋਂ ਮਿਲ ਸਕਦੀ ਸੀ ਮਹਾਰਾਣਾ ਪ੍ਰਤਾਪ ਗਿਆ ਜੰਗਲ ਵੱਲ ਨੂੰ ਸੋਹਣੇ ਸੋਹਣੇ ਫਲ ਫਰੂਟ ਲਿਆ ਕੇ ਬੱਚੇ ਦੇ ਅੱਗੇ ਰੱਖੇ ਪਰ ਬੱਚੇ ਨੇ ਪੈਰ ਨਾਲ ਸਾਰੇ ਪਿੱਛੇ ਨੂੰ ਕਰਤਾ ਕਹਿੰਦਾ ਜਿੱਦ ਕਰ ਲਈ ਆ ਕਹਿੰਦਾ ਬਸ ਮੈਂ ਰੋਟੀ ਖਾਣੀ ਆ ਮਹਾਰਾਣਾ ਪ੍ਰਤਾਪ ਫਿਰ ਬੜੇ ਉੱਦਮ ਦੇ ਨਾਲ ਜੰਗਲ ਵੱਲ ਗਿਆ ਥੋੜਾ ਜਿਹਾ ਭੱਖੜਾ ਇਕੱਠਾ ਕੀਤਾ ਔਰ ਉਸ ਭੱਖੜੇ ਨੂੰ ਬੜੇ ਯਤਨ ਦੇ ਨਾਲ ਪੱਥਰਾਂ ਦੇ ਉੱਤੇ ਪੀਸ ਕੇ
ਤੇ ਧਰਤੀ ਨੂੰ ਤਪਾ ਕੇ ਇੱਕ ਭੱਖੜੇ ਦੀ ਰੋਟੀ ਤਿਆਰ ਕਰ ਲਈ ਹੈ। ਹੁਣ ਉਹ ਰੋਟੀ ਦਾ ਜਿਹੜਾ ਇਹਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਲਿਆ, ਅੱਧਾ ਰੋਟੀ ਦਾ ਟੁਕੜਾ ਬੱਚੇ ਨੂੰ ਦੇ ਦਿੱਤਾ ਔਰ ਉਸ ਅੱਧੀ ਦੇ ਵਿੱਚੋਂ ਦੋ ਹਿੱਸੇ ਕਰ ਲਏ। ਇੱਕ ਹਿੱਸਾ ਰਾਜੇ ਨੇ ਲੈ ਲਿਆ, ਇੱਕ ਰਾਣੀ ਨੂੰ ਦੇ ਦਿੱਤਾ। ਬੱਚੀ ਨੂੰ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਵਿਚਾਰੀ ਕਈਆਂ ਚਿਰਾਂ ਦੀ ਭੁੱਖ ਤੋਂ ਬਿਮਾਰ ਪਈ ਹੋਈ ਸੀ। ਹੁਣ ਉਹਦੇ ਅੰਦਰ ਨਾ ਪਾਣੀ ਲੰਘਦਾ ਤੇ ਨਾ ਰੋਟੀ ਲੰਘਦੀ, ਉਹਨੂੰ ਹੁਣ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ। ਰਾਜਾ ਤੇ ਰਾਣੀ ਆਪਣੇ ਹਿੱਸੇ ਦਾ ਰੋਟੀ ਦਾ ਟੁਕੜਾ ਖਾ ਚੁੱਕੇ ਆ ਜਾਂ ਉਸ ਪਰਵਤਗਾਰ ਦਾ ਭਾਣਾ ਕੀ ਵਰਤਿਆ, ਜੰਗਲ ਦੇ ਵਿੱਚੋਂ ਇੱਕ ਜੰਗਲੀ ਬਿੱਲੀ ਨਿਕਲੀ ਆ ਔਰ ਬੱਚੇ ਦੇ ਹੱਥ ਦੇ ਵਿੱਚ ਰੋਟੀ ਦਾ ਟੁਕੜਾ ਫੜਿਆ ਹੋਇਆ ਦੇ ਕੇ ਝਾਪਟ ਮਾਰੀ ਆ ਤੇ ਰੋਟੀ ਦਾ ਟੁਕੜਾ ਖੋ ਕੇ ਜੰਗਲ ਵੱਲ ਨੂੰ ਭੱਜ ਗਈ ਹੈ। ਔਰ ਬੱਚੇ ਦੇ ਮਨ ਦੇ ਵਿੱਚੋਂ ਇੱਕ ਧਾਹ ਨਿਕਲੀ ਆ, ਕਹਿੰਦਾ ਹਾਏ ਰੋਟੀ, ਰੋਟੀ ਬਿੱਲੀ ਖੋ ਕੇ ਲੈ ਗਈ। ਔਰ ਇਹਦੇ ਅੰਦਰੋਂ ਇੱਕ ਨਿਕਲਿਆ, ਹੌਕਾ ਨਿਕਲਿਆ, ਕਹਿੰਦਾ ਹਾਏ ਰੋਟੀ। ਜਦੋਂ ਹਾਏ ਰੋਟੀ ਮਹਾਰਾਣਾ ਪ੍ਰਤਾਪ ਨੇ ਸੁਣਿਆ ਨਾ, ਉਹਦੀ ਸਾਰੀ ਅਣਖ, ਉਹਦੀ ਗੈਰਤ, ਉਹਦਾ ਸਵਾਭਿਮਾਨ ਸਾਰਾ ਇੱਕਦਮ ਮਿੱਟੀ ਵਿੱਚ ਮਿਲ ਗਿਆ। ਆਖਣ ਲੱਗਾ, ਰਾਣੀ ਲਿਆ ਕਾਗਜ਼, ਲਿਆ ਕਲਮ, ਮੈਂ ਹੁਣੇ ਅਕਬਰ ਦੀ ਈਨ ਮੰਨ ਲੈਂਦਾ ਪਰ ਮੈਂ ਐਦਾਂ ਭੁੱਖ ਵਿੱਚ ਮਰਦੇ ਦੇਖ ਕੇ ਬੱਚੇ ਨਹੀਂ ਸਾਰ ਸਕਦਾ, ਮੈਂ ਹੁਣੇ ਲੈ ਕੇ ਦੇ ਦਿੰਦਾ ਕਿ ਅਕਬਰ ਤੂੰ ਜਿੱਤਿਆ ਮੈਂ ਹਾਰਿਆ, ਮਰਜ਼ੀ ਹੈ ਤੇ ਤੈਨੂੰ ਮੇਰੇ ਵਸੀਲੇ ਵਾਸਤੇ ਥੋੜਾ ਜਿਹਾ ਇਲਾਕਾ ਦੇਣਾ ਤਾਂ ਦੇ ਦੇ, ਨਹੀਂ ਤਾਂ ਤੇਰੀ ਮਰਜ਼ੀ, ਮੈਂ ਹਾਰ ਮੰਨ ਲੈਂਦਾ। ਹੁਣ ਇਹਦੀ ਜਿਹੜੀ 7 ਸਾਲ ਦੀ ਬੱਚੀ ਹੈ ਨਾ ਬਿਮਾਰ ਪਈ, ਉਹ ਤਬ ਕੇ ਉੱਠਦੀ ਹੈ, ਕਹਿੰਦੀ ਪਿਤਾ ਜੀ ਮੈਂ ਕੀ ਸੁਣ ਰਹੀ ਹਾਂ ਕਿ ਮਹਾਰਾਣਾ ਸੰਗਰਾਮ ਸਿੰਘ ਦੀ ਪੱਗ ਅਕਬਰ ਦਿਆਂ ਪੈਰਾਂ ਵੱਜ ਜਾਵੇਗੀ। ਉਹ ਮੈਨੂੰ ਤਾਂ ਅੱਜ ਤੱਕ ਬੜਾ ਮਹਿਸੂਸ, ਮਾਣ ਮਹਿਸੂਸ ਹੁੰਦਾ ਸੀ ਕਿ ਮੈਂ ਇੱਕ ਯੋਧੇ ਦੇ ਧਰਮ ਲੈ ਕੇ, ਘਰ ਜਨਮ ਲੈ ਕੇ ਆਪਣਾ ਜੀਵਨ ਸਵਾਰ ਲਿਆ, ਪਰ ਨਹੀਂ, ਮੈਨੂੰ ਅੱਜ ਪਤਾ ਲੱਗਾ ਕਿ ਮੈਂ ਇੱਕ ਕੈਰ ਤੇ ਬੁੱਝ ਦਿਲ ਦੇ ਘਰ ਜਨਮ ਲੈ ਕੇ ਆਪਣਾ ਜੀਵਨ ਭ੍ਰਿਸ਼ਟ ਕਰ ਲਿਆ। ਔਰ ਬੱਚੀ ਇੰਨੀ ਗੱਲ ਆ ਕੇ ਤੜੰਮ ਦੇਣੀ ਧਰਤੀ ਦੇ ਉੱਤੇ ਡਿੱਗੀ ਤੇ ਆਪਣੇ ਸਵਾਸ ਤਿਆਗ ਗਈ, ਭਾਵ ਉਹ ਬੱਚੀ ਮਰ ਗਈ। ਔਰ ਉਸ ਮਹਾਰਾਣਾ ਪ੍ਰਤਾਪ ਨੇ ਆਪਣੀ ਮੋਈ ਹੋਈ ਬੱਚੀ ਦੀ ਲਾਸ਼ ਦੇ ਉੱਤੇ ਤਲਵਾਰ ਧਰ ਕੇ ਕਸਮ ਖਾਧੀ ਕਿ ਬੱਚੀ, ਮਹਾਰਾਣਾ ਪ੍ਰਤਾਪ ਮਰ ਜਾਵੇਗਾ ਪਰ ਕਿਸੇ ਗੈਰ ਦੀ ਇਹ ਨਹੀਂ ਮੰਨੇਗਾ। ਅੱਜ ਤੋਂ ਬਾਅਦ ਮੈਨੂੰ ਮਰਨਾ ਪ੍ਰਵਾਨ ਹੈ, ਮੈਂ ਅਕਬਰ ਨੂੰ ਕਿਸੇ ਤਰ੍ਹਾਂ ਦੀ ਕੋਈ ਬੇਨਤੀ ਨਹੀਂ ਕਰਾਂਗਾ। ਹੁਣ ਗੁਰੂ ਪਿਆਰਿਓ, ਏਡੀ ਵੱਡੀ ਕਹਾਣੀ, ਏਡੀ ਵੱਡੀ ਸਾਖੀ ਸੁਣਾਉਣ ਦਾ ਮੇਰਾ ਮਤਲਬ ਪਤਾ ਕੀ ਹੈ ਕਿ ਉਹ ਮਹਾਰਾਣਾ ਪ੍ਰਤਾਪ ਜਿਹੜਾ ਕਦੀ ਅਕਬਰ ਦੇ ਸਾਹਮਣੇ ਝੁਕਿਆ ਨਹੀਂ, ਅਣਖ ਦੇ ਨਾਲ ਜੀਆ, ਕੁਝ ਸਮੇਂ ਬਾਅਦ ਅਕਬਰ ਦੇ ਨਾਲ ਟੱਕਰ ਲੈ ਕੇ, ਇਹਦੀਆਂ ਫੌਜਾਂ ਦੇ ਨਾਲ ਟੱਕਰ ਲੈ ਕੇ ਆਪਣਾ ਖੁੱਸਿਆ ਹੋਇਆ ਮੇਵਾੜ ਦਾ ਰਾਜ ਫਿਰ ਪ੍ਰਾਪਤ ਕਰ ਲੈਂਦਾ, ਪਰ ਇਹਦੀ ਜਿਹੜੀ ਫੌਜ ਸੀ ਨਾ, ਜਿਹੜੀ ਇਹਦੀ ਕੌਮ ਸੀ ਰਾਜਪੂਤਾਂ ਦੀ, ਉਹਨਾਂ ਨੇ ਆਪਣੇ ਬਹਾਦਰ ਦਾ, ਇਸ ਸੂਰਬੀਰ ਯੋਧੇ ਮਹਾਰਾਣੇ ਪ੍ਰਤਾਪ ਦੇ ਇਤਿਹਾਸ ਨੂੰ ਭੁਲਾ ਦਿੱਤਾ ਤੇ ਅੱਜ ਪੰਜਾਬ ਦੇ ਪਿੰਡਾਂ ਵਿੱਚ ਕੜਾਈਆਂ ਨੂੰ, ਲਵਾਂਡਿਆਂ ਨੂੰ ਥੱਲੇ ਲਾਉਂਦੇ ਫਿਰਦੇ ਆ। ਆਹ ਹਸ਼ਰ ਹੋ ਜਾਂਦਾ ਕਿਤੇ ਕੱਲ ਨੂੰ ਸਾਡਾ ਵੀ ਇਹ ਹਾਲ ਨਾ ਹੋ ਜਾਵੇ। ਆ ਤਖਤਾਂ ਤਾਜਾਂ ਵਾਲੇ ਆ ਆਪਾਂ, ਗੁਰੂ ਪਿਆਰਿਓ, ਸਾਡੇ ਸਿਰਾਂ ਦੇ ਉੱਤੇ ਕਦੀ ਕਲਗੀਆਂ ਲੱਗੀਆਂ ਹੁੰਦੀਆਂ, ਜਿਹਨਾਂ ਕੋਲ ਇੱਕ ਇੱਕ ਸ਼ਹੀਦਾਂ ਇਤਿਹਾਸ ਹੈ ਨਾ, ਉਹ ਦੁਨੀਆਂ ਦੇ ਉੱਤੇ ਆਪਣੇ ਝੰਡੇ ਚ ਲਾ ਗਏ। ਤੇ ਗੁਰੂ ਪਿਆਰਿਓ, ਪੰਜਾਬ ਦਾ ਕਿਹੜਾ ਪਿੰਡ, ਉਹ ਕਿਹੜਾ ਘਰ ਆ ਜਿੱਥੇ ਸ਼ਹੀਦ ਨਾ ਪੈਦਾ ਹੋਇਆ ਹੋਵੇ? ਗੁਰੂ ਪਿਆਰਿਓ, ਇੱਕ ਇੱਕ ਘਰ ਦੇ ਵਿੱਚ 40-40 ਸ਼ਹੀਦ, 52-52 ਸ਼ਹੀਦ। ਜਦੋਂ ਆਪਾਂ ਭਾਈ ਮਨੀ ਸਿੰਘ ਦਾ ਜ਼ਿਕਰ ਪੜ੍ਹਦੇ ਹਾਂ ਨਾ, ਆਉਣ ਵਾਲੇ ਟਾਈਮ ਵਿੱਚ ਉਹਨਾਂ ਦਾ ਵੀ ਜ਼ਿਕਰ ਕਰਨਾ, ਔਰ ਉਸ ਬਿਰਧ ਬਾਬੇ ਨੇ ਆਪਣਾ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਪਿਆਰਿਓ 52 ਜੀ ਘਰ ਦੇ ਸ਼ਹੀਦ ਹੋਏ ਸਿੱਖੀ ਦੀ ਖਾਤਰ, ਏਦਾਂ ਦੇ ਮਰ ਜੀ ਵੜੇ। ਵਰਤਮਾਨ ਸਮੇਂ ਦੇ ਵਿੱਚ ਬਾਬਾ ਮਾਨੋ ਚਾਲ ਵਰਗਿਆਂ ਦੇ 32-32 ਜੀ ਸ਼ਹੀਦ ਕਰ ਦਿੱਤੇ ਪੰਜਾਬ ਦੀ ਹਕੂਮਤ ਨੇ। ਹੁਣ ਕਹਿਣ ਦਾ ਭਾਵ ਹੈ ਕਿ ਅਸੀਂ ਉਹ ਮਰਦ ਹਾਂ, ਉਹ ਯੋਧੇ ਹਾਂ ਜਿਨ੍ਹਾਂ ਦੇ ਕੋਲ ਗੌਰਵਮਈ ਵਿਰਸਾ ਹੈ, ਸਾਡਾ ਇਤਿਹਾਸ ਹੈ, ਤੇ ਅਸੀਂ ਇਹ ਗੱਲ ਮਾਣਨਾ ਆਖਦੇ ਹਾਂ ਕਿ ਸਾਡੀ ਕੌਮ ਆਪਣੇ ਯੋਧਿਆਂ ਦਾ ਇਤਿਹਾਸ ਨਹੀਂ ਭੁੱਲਦੀ। ਹਲੇ ਕੱਲ੍ਹ ਦੇ ਸ਼ਾਮ ਦੇ ਦੀਵਾਨ ਦੇ ਵਿੱਚ ਤੁਹਾਡੇ ਨਾਲ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਦਾ ਅਸੀਂ ਜ਼ਿਕਰ ਕੀਤਾ ਸੀ, ਔਰ ਕੱਲ੍ਹ ਦਾ ਜਿਹੜਾ ਦਿਨ ਦਾ ਦੀਵਾਨ ਸੀ ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਜਿੱਥੇ ਗੁਰਤਾ ਗੱਦੀ ਆਪਾਂ 12 ਤਰੀਕ ਸੀ, 13 ਤਰੀਕ ਸੀ ਕੱਲ੍ਹ, ਔਰ ਉਹਨਾਂ ਦਾ ਗੁਰਤਾ ਗੱਦੀ ਸੀ, ਔਰ ਕੱਲ੍ਹ ਭੋਗ ਪੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਆਪਾਂ ਮਨਾਇਆ, ਪਹਿਲਾ ਪ੍ਰਕਾਸ਼ ਜੋ ਦਰਬਾਰ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਹੋਇਆ ਸੀ। ਤੇ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਮੈਂ ਕੱਲ੍ਹ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ, ਦੁਬਾਰਾ ਰਿਪੀਟ ਕਰ ਦੇਵਾਂ ਕਿਉਂਕਿ ਸੰਗਤਾਂ ਜ਼ਰੂਰੀ ਨਹੀਂ ਕਿ ਕੱਲ੍ਹ ਸਾਰੀਆਂ ਆਈਆਂ ਹੋਣ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਪਾਤਸ਼ਾਹ, ਉਹਨਾਂ ਦਾ ਅੱਜ ਜੋਤੀ ਜੋਤ ਦਿਵਸ ਵੀ ਹੈ।
ਕੱਲ ਦੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਸ ਰੱਬੀ ਤਖ਼ਤ ਦੇ ਉੱਤੇ ਬਿਰਾਜਮਾਨ ਕਰਕੇ ਦੂਸਰੇ ਦਿਨ ਉਹ ਜੋਤੀ ਜੋਤ ਸਮਾ ਗਏ ਸਨ। ਇਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਇਹ ਸਾਰੀਆਂ ਘਟਨਾਵਾਂ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਔਰ ਜਿਹੜਾ ਇਤਿਹਾਸ ਤੁਹਾਡੇ ਨਾਲ 12-13 ਦਿਨ ਤੋਂ ਸਾਂਝਾ ਤੁਹਾਡੇ ਨਾਲ ਕਰਦੇ ਆ ਰਹੇ ਹਾਂ, ਔਰ ਉਸੇ ਇਤਿਹਾਸ ਨੂੰ ਮੈਂ ਅੱਗੇ ਅੱਜ ਦੇ ਦੀਵਾਨ ਵਿੱਚ ਇਸ ਤੋਂ ਅੱਗੇ ਤੋਰਨ ਦਾ ਯਤਨ ਕਰਾਂ ਕਿ ਸਾਡੀ ਕੌਮ ਦੇ ਉਸ ਬਹਾਦਰ ਮਰ ਜੀਵੜੇ ਯੋਧੇ ਜਿਹਦਾ ਨਾਂ ਸੁਣ ਸੁਣ ਕੇ ਦੁਨੀਆ ਥਰ ਥਰ ਕੰਬਣ ਲੱਗ ਪਈ ਸੀ। ਖੂਨ ਦਾ ਬਦਲਾ ਖੂਨ, ਇਹ ਇੱਕ ਉਹਨਾਂ ਨੇ ਸਿਧਾਂਤ ਪੈਦਾ ਕਰ ਦਿੱਤਾ ਸੀ। ਜੇ ਤੁਸੀਂ ਸਾਡੇ ਬੱਚਿਆਂ ਨੂੰ, ਜੇ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਦੇ ਬੱਚਿਆਂ ਨੂੰ ਜਿਉਂਦਿਆਂ ਨੂੰ ਨੀਆਂ ਵਿੱਚ ਚਿਣ ਸਕਦੇ ਹੋ, ਤੇ ਜਿੱਦਾਂ ਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਬੱਚੇ ਸੀ, ਬੱਚੇ ਇੱਦਾਂ ਦੇ ਤੁਹਾਡੇ ਆ। ਦੁੱਖ ਉਦੋਂ ਹੁੰਦਾ ਹੈ ਜਦੋਂ ਆਪਦਿਆਂ ਦੇ ਸੀਨੇ ਦੇ ਉੱਤੇ ਲੱਗੇ ਦੂਜਿਆਂ ਵੱਲ ਦੇਖ ਕੇ ਗੁਰੂ ਪਿਆਰਿਓ ਲੋਕੀ ਹੱਸਦੇ ਹੁੰਦੇ ਆ। ਹੁਣ ਇਹਨਾਂ ਜ਼ਾਲਮ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕਰ ਰਿਹਾ ਸਾਂ ਕਿ ਜਿਨ੍ਹਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਸ਼ਹੀਦ ਕੀਤਾ ਔਰ ਇੱਕ ਇੱਕ ਦੇ ਕੋਲੋਂ ਬਦਲਾ ਲਿਆ ਗਿਆ, ਔਰ ਕੁਝ ਸਮੇਂ ਵਾਸਤੇ ਬਾਬਾ ਬੰਦਾ ਸਿੰਘ ਦਾ ਰਾਜ ਵੀ ਪੰਜਾਬ ਦੀ ਧਰਤੀ ਤੇ ਹੁੰਦਾ, ਔਰ ਉਸ ਤੋਂ ਬਾਅਦ ਫਿਰ ਗੁਰਦਾਸ ਨਗਰ ਦੀ ਗੜੀ ਦੇ ਅੰਦਰ ਬਾਬਾ ਬੰਦਾ ਸਿੰਘ ਘਿਰ ਜਾਂਦੇ ਨੇ ਔਰ ਇਸ ਜਗ੍ਹਾ ਦੇ ਉੱਤੇ ਗ੍ਰਿਫਤਾਰ ਹੋ ਜਾਂਦੇ ਨੇ 17 ਦਸੰਬਰ ਤੇ 1715 ਈਸਵੀ ਸੀ ਉਦੋਂ। ਹੁਣ ਇਸ ਜਗ੍ਹਾ ਦੇ ਉੱਤੇ ਬੇਨਤੀ ਕੀਤੀ ਸੀ ਕਿ ਆਪਸ ਵਿੱਚ ਸਾਡੇ ਸਿੰਘਾਂ ਦੀ ਅਣਬਣ ਵੀ ਹੋ ਗਈ ਸੀ, ਫੁੱਟ ਪੈ ਗਈ ਸੀ, ਬਾਬਾ ਵਿਨੋਦ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਸ ਵਿੱਚ ਤਕਰਾਰ ਹੋ ਗਿਆ। ਇੱਕ ਕਹਿੰਦਾ ਵੀ ਆਪਾਂ ਗੜੀ 'ਚ ਟਿਕੇ ਰਹਿਣਾ, ਦੂਜਾ ਕਹਿੰਦਾ ਨਹੀਂ ਆਪਾਂ ਛੱਡ ਕੇ ਚੱਲ ਚੱਲੀਏ, ਸਮਾਂ ਬਣੇਗਾ ਤੇ ਫਿਰ ਦੁਸ਼ਮਣ ਦੇ ਨਾਲ ਟੱਕਰ ਲਵਾਂਗੇ। ਪਰ ਬਾਬਾ ਬੰਦਾ ਸਿੰਘ ਇਸ ਗੱਲ ਤੋਂ ਰਾਜ਼ੀ ਨਾ ਹੋਏ, ਇੱਥੋਂ ਤੱਕ ਕਿਰਪਾਨਾਂ ਨਿਕਲ ਗਈਆਂ ਸੀ। ਬਾਬਾ ਵਿਨੋਦ ਸਿੰਘ ਦੇ ਪੁੱਤਰ ਭਾਈ ਕਾਹਨ ਸਿੰਘ ਨੇ ਵਿੱਚ ਪੈ ਕੇ ਤੇ ਦੋਨਾਂ ਦੀ ਸੁਲਾ ਸਫਾਈ ਕਰਵਾਈ ਸੀ ਤੇ ਨਾਲ ਆਖ ਦਿੱਤਾ ਸੀ ਵੀ ਜਿਹਦਾ ਚਿੱਤ ਕਰਦਾ ਉਹ ਜਾ ਸਕਦਾ ਹੈ ਤੇ ਜਿਹਦਾ ਚਿੱਤ ਕਰਦਾ ਉਹ ਇੱਥੇ ਰਵੇ। ਤੇ ਭਾਈ ਕਾਹਨ ਸਿੰਘ ਆਪਣੇ ਬਾਪ ਵਿਨੋਦ ਸਿੰਘ ਦੇ ਨਾਲ ਉਹ ਇੱਥੋਂ ਚਲੇ ਜਾਂਦੇ ਕੁਝ ਸਿੰਘਾਂ ਦੇ ਨਾਲ ਇਸ ਗੜੀ ਨੂੰ, ਗੁਰਦਾਸ ਨਗਰ ਦੀ ਗੜੀ ਨੂੰ ਛੱਡ ਕੇ ਇੱਥੋਂ ਰਵਾਨਾ ਹੋ ਜਾਂਦੇ। ਔਰ ਬਾਅਦ ਦੇ ਵਿੱਚ ਜਿਹੜਾ ਅਗਲਾ ਇਤਿਹਾਸ ਇਹਨਾਂ ਦਾ ਜੋ ਹੋਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਹੁਣ ਮੈਂ ਕੱਚੀ ਗੜੀ ਦੇ ਅੰਦਰ ਜਿਹੜੇ ਘਿਰ ਗਏ ਸਿੰਘ ਸਨ ਉਹਨਾਂ ਦੇ ਨਾਲ ਕੀ ਬੀਤਦੀ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਦੇਖਦੇ ਆ ਨਾ, ਹੁਣ ਸਾਡੇ ਜਵਾਨ ਜਿਹੜੇ ਉਹ ਲੰਡ ਜੋਗੇ ਨਹੀਂ ਰਹਿ ਗਏ। ਸ਼ੇਰਾਂ ਵਰਗੇ ਗਜ ਗਜ ਚੌੜੀਆਂ ਛਾਤੀਆਂ ਵਰਗੇ ਸੂਰਮੇ ਜਿਹੜੇ ਸੀ ਨਾ, ਉਹਨਾਂ ਦੇ ਸਰੀਰ ਸੁੱਕ ਸੁੱਕ ਕੇ ਤੀਲਿਆਂ ਵਰਗੇ ਹੋ ਗਏ ਸੀ। ਕਿੰਨਾ ਕੁ ਚਿਰ ਗੁਰੂ ਪਿਆਰੇ ਉਹ ਕੱਚਾ ਸਮਾਨ ਖਾ ਖਾ ਕੇ ਬੰਦਾ ਜੀਂਦਾ ਰਹਿ ਸਕਦਾ ਹੈ? ਕਿੰਨਾ ਕੁ ਚਿਰ ਕੰਦ ਮੂਲ ਦਰਖਤਾਂ ਦੇ ਪੱਤੇ ਤੇ ਛਿੱਲ ਖਾ ਖਾ ਕੇ ਗੁਜ਼ਾਰਾ ਕਰ ਸਕਦਾ? ਗੁਰੂ ਪਿਆਰੇ ਹੁਣ ਲੰਡ ਜੋਗੇ ਨਾ ਰਹਿ ਗਏ। ਔਰ ਇਹਨਾਂ ਪਾਪੀਆਂ ਨੇ, ਹਕੂਮਤ ਨੇ ਨਾ ਚਿੱਠੀਆਂ ਵੀ ਲਿਖ ਕੇ ਪਾਈਆਂ, ਕੁਰਾਨਾਂ ਦੀਆਂ ਕਸਮਾਂ, ਕਦੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੀ ਕੁਰਾਨ ਦੀ ਕਸਮ ਲਿਖ ਕੇ ਭੇਜੀ ਸੀ, ਪਾਤਸ਼ਾਹ ਤੂੰ ਇੱਕ ਵਾਰ ਕੱਚੀ ਇਸ ਆਪਣੇ ਆਨੰਦਪੁਰ ਦੇ ਕਿਲੇ ਨੂੰ ਛੱਡ ਕੇ ਚਲੇ ਜਾਓ, ਸ਼ਾਹੀ ਸੈਨਾ ਤੁਹਾਨੂੰ ਕੁਝ ਨਹੀਂ ਆਕੇਗੀ, ਸਿਰਫ ਸਾਡੇ ਵਕਾਰ ਨੂੰ ਕਾਇਮ ਰੱਖਣ ਦੀ ਖਾਤਰ ਇਹ ਸਾਡੀ ਇੱਕ ਅਣਖ ਦਾ ਸਵਾਲ ਹੈ, ਜਿੱਥੇ ਮਰਜ਼ੀ ਰਹੋ। ਇਹ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੀ ਇਹ ਗੱਲ ਆਖੀ ਸੀ। ਔਰ ਪੰਮੇ ਪ੍ਰੋਤ ਵਰਗਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਸੋਹਾਂ ਖਾਧੀਆਂ ਸੀ, ਪਾਤਸ਼ਾਹ ਸੀ ਤੁਹਾਨੂੰ ਕੁਝ ਨਹੀਂ ਆਖਾਂਗੇ। ਔਰ ਉਹੀ ਏਦਾਂ ਦੀ ਘਟਨਾ ਇੱਥੇ ਵੀ ਗੁਰਦਾਸ ਨਗਰ ਦੀ ਗੜੀ ਦੇ ਅੰਦਰ ਵੀ ਵਰਤਦੀ ਹੈ। ਔਰ ਲਿਖ ਕੇ ਦਿੱਤਾ ਜਾਂਦਾ ਹੈ ਕਿ ਬੰਦਾ ਸਿੰਘ ਜੀ, ਤੁਸੀਂ ਸਾਨੂੰ ਪਤਾ ਹੈ ਬੜੇ ਅਣਖੀ ਯੋਧੇ ਹੋ ਕਲਗੀਆਂ ਵਾਲੇ ਪਾਤਸ਼ਾਹ ਦੇ, ਤੁਸੀਂ ਨਿਹੰਗ ਸਿੰਘ ਹੋ ਔਰ ਤੁਹਾਡਾ ਹੱਕ ਬਣਦਾ ਹੈ ਪੰਜਾਬ ਦੇ ਉੱਤੇ, ਤੇ ਤੁਸੀਂ ਇਹ ਤੋਂ ਬਾਅਦ ਕੱਚੀ ਗੜੀ ਛੱਡਣ ਤੋਂ ਬਾਅਦ ਕੁਛ ਏਰੀਆ ਮੰਨ ਲਵੋ ਔਰ ਉਸ ਏਰੀਏ ਦੇ ਵਿੱਚ ਰਹਿ ਕੇ ਜਿੱਦਾਂ ਮਰਜ਼ੀ ਤੁਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਓ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਔਰ ਕੁਰਾਨ ਦੀ ਕਸਮ ਖਾਧੀ ਜਾਂਦੀ ਹੈ ਲੈ ਕੇ ਰਿਟਨ ਦੇ ਵਿੱਚ ਕੋਈ ਸਬੂਤਾਂ ਸਮੇਤ ਹੈ। ਹੁਣ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਆਪਣੇ ਤਕਰੀਬਨ ਉਸ ਕਵੇਲੇ 500 ਯੋਧੇ ਜਿਹੜੇ ਸੀ ਨਾ ਉਸ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਬਚ ਗਏ ਸਨ। ਹੁਣ ਬਾਬਾ ਬੰਦਾ ਸਿੰਘ ਦੇ ਹੁਕਮ ਦੇ ਨਾਲ ਇਸ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ 17 ਦਸੰਬਰ 1715 ਈਸਵੀ ਨੂੰ। ਗੱਲ ਹੁਣ ਕਿਹੜੀਆਂ ਸੋਹਾਂ ਸੀ, ਕਿਹਨੇ ਸੋਹਾਂ ਦੇ ਉੱਤੇ ਮੰਨਣਾ ਸੀ? 8 ਮਹੀਨੇ ਜਿਹਨਾਂ ਨੂੰ ਪੂਰੇ ਦੁਖੀ ਹੋ ਚੁੱਕੇ ਸਨ ਬਾਬਾ ਬੰਦਾ ਸਿੰਘ, ਇਹਨਾਂ ਦੇ ਹੱਥ ਨਹੀਂ ਸੀ ਆ ਰਿਹਾ। ਹੁਣ ਗੁਰੂ ਪਿਆਰਿਓ, ਇਹਨਾਂ ਨੇ ਸਾਰਾ ਗੁੱਸਾ ਕੱਢਿਆ ਜਿਉਂਦੇ ਸਿੰਘਾਂ ਦੇ ਉੱਤੇ। ਇਹਨਾਂ ਦੇ ਵਿੱਚੋਂ 300 ਸਿੰਘ ਉਹਨਾਂ ਦੇ ਹੱਥ ਪਿੱਛੇ ਨੂੰ ਬੰਨ ਕੇ ਤੇ ਇਹਨਾਂ
ਮੁਗਲੀਆ ਹਕੂਮਤ ਦੇ ਸਿਪਾਹੀਆਂ ਦੇ ਅੱਗੇ ਸੁੱਟ ਦਿੱਤੇ ਗਏ। ਕਹਿੰਦੇ ਆਪਣਾ ਤੁਸੀਂ ਬਦਲਾ ਇਹਨਾਂ ਤੋਂ ਲੈ ਲਓ, ਕਿਉਂਕਿ ਤੁਹਾਡੇ ਬਹੁਤ ਸਾਰੇ ਇਹਨਾਂ ਸਿੰਘਾਂ ਨੇ ਮਾਰ ਦਿੱਤੇ ਨੇ, ਤੁਹਾਡੇ ਭਰਾ ਮਾਰਤੇ, ਤੁਹਾਡੇ ਜਰਨੈਲ ਮਾਰਤੇ, ਤੇ ਇੰਨਾ ਚਿਰ ਸਾਨੂੰ ਕਸ਼ਟ ਦਿੱਤਾ ਇਹਨਾਂ ਦੇ ਉੱਤੇ, ਹੁਣ ਤੁਸੀਂ ਜੋ ਮਰਜ਼ੀ ਕਰ ਲਓ। ਹੁਣ ਗੁਰੂ ਪਿਆਰਿਓ ਉਹ ਪਾਪੀ ਨੰਗੀਆਂ ਤਲਵਾਰਾਂ ਲੈ ਕੇ 300 ਸਿੰਘਾਂ ਦੇ ਉੱਤੇ ਕਾਤਲਾਨਾ ਜ਼ੁਲਮ ਕਰਦੇ ਆ, ਔਰ ਜਿਉਂਦਿਆਂ ਨੂੰ ਤਲਵਾਰਾਂ ਦੇ ਨਾਲ ਟੋਟੇ ਟੋਟੇ ਕਰਕੇ ਉਹਨਾਂ ਨੂੰ ਖਿਲਾਰ ਦਿੱਤਾ ਜਾਂਦਾ, ਔਰ 300 ਸਿਰ ਵੱਢਿਆ ਹੋਇਆ ਇਹਨਾਂ ਦਾ ਗੱਡਿਆਂ ਦੇ ਉੱਤੇ ਲੱਗ ਗਏ, ਤੇ ਲਾਹੌਰ ਵੱਲ ਨੂੰ ਜ਼ਕਰੀਆ ਖਾਨ ਤੇ ਅਬਦੁਲ ਸਮਦ ਖਾਨ, ਇਹ ਦੋਵੇਂ ਪਿਓ ਪੁੱਤਰ ਸਨ, ਇਹ ਗੱਡਿਆਂ ਦੇ ਉੱਤੇ ਲੱਦ ਕੇ ਤੇ ਲਾਹੌਰ ਵੱਲ ਨੂੰ ਤੁਰ ਪਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਹਊਆ ਜਿਹੜਾ ਸੀ ਨਾ, ਇਹਨਾਂ ਦੇ ਅੰਦਰ ਦਿਲਾਂ ਦੇ ਅੰਦਰ ਹਜੇ ਤੱਕ ਬੈਠਾ ਸੀ ਕਿ ਬਾਬਾ ਬੰਦਾ ਸਿੰਘ ਕਰਾਮਾਤੀ ਹੈ, ਉਹਨੇ ਵੀਰ ਆਪਣੇ ਵੱਸ ਵਿੱਚ ਕੀਤੇ ਨੇ, ਉਹ ਜਦੋਂ ਮਰਜ਼ੀ ਇਸ ਘੇਰੇ ਦੇ ਵਿੱਚੋਂ ਨਿਕਲ ਸਕਦਾ। ਔਰ ਇਹਨਾਂ ਦੇ ਮਨਾਂ ਵਿੱਚ ਡਰ ਇਹ ਬਣਿਆ ਹੋਇਆ ਸੀ ਵੀ ਇੰਨੀ ਥੋੜ੍ਹੀ ਜਿਹੀ ਫੌਜ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਐਡੀ ਵੱਡੀ ਮੁਗਲੀਆ ਹਕੂਮਤ ਦਾ ਮੁਕਾਬਲਾ ਕਰਦਾ ਆ। ਜ਼ਰੂਰ ਸ਼ਹੀਦਾਂ ਨੇ ਆ ਕੇ ਇਹਦੀ ਮਦਦ ਕੀਤੀ, ਐਦਾਂ ਦੇ ਮਨਾਂ ਦੇ ਵਿੱਚ ਡਰ ਬੈਠ ਚੁੱਕੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਤ ਇਹਨਾਂ ਦੇ। ਹੁਣ ਬਾਬਾ ਬੰਦਾ ਸਿੰਘ ਇਹਨਾਂ ਨੇ ਇੱਕ ਹਾਥੀ ਦੇ ਉੱਤੇ ਪਿੰਜਰਾ ਫਿੱਟ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਵਿੱਚ ਕੈਦੀ ਦੇ ਰੂਪ ਦੇ ਵਿੱਚ ਹਾਥੀ ਦੇ ਉੱਤੇ ਬਾਲਿਆ ਗਿਆ, ਔਰ ਉਹਦੇ ਦੁਆਲੇ ਦੋ ਵੱਡੇ ਵੱਡੇ ਸੂਰਬੀਰ ਬਲਵਾਨ ਚੰਗੇ ਸਰੀਰਾਂ ਵਾਲੇ ਦੋ ਸਿਪਾਹੀ ਜਿਹੜੇ ਸੀ ਨਾ, ਉਹ ਇਸ ਪਿੰਜਰੇ ਦੇ ਨਾਲ ਉਹ ਵੀ ਨੂਰ ਕੇ ਬੰਨ੍ਹ ਦਿੱਤੇ ਗਏ। ਉਹਦਾ ਕਾਰਨ ਵੀ ਬਾਬਾ ਬੰਦਾ ਸਿੰਘ ਕਰਾਮਾਤੀ ਹੈ, ਕਿਤੇ ਆਪਣੀ ਕਰਾਮਾਤ ਦੇ ਮੰਤਰ ਤੰਤਰ ਪੜ੍ਹ ਕੇ ਇਸ ਪਿੰਜਰੇ ਦੇ ਵਿੱਚੋਂ ਕਿਤੇ ਹਵਾ ਨਾ ਹੋ ਜਾਵੇ, ਨਿਕਲ ਨਾ ਜਾਵੇ। ਜਦੋਂ ਕਿਤੇ ਉਹ ਜੰਤਰ ਮੰਤਰ ਪੜ੍ਹਨ ਲੱਗੇ ਤੇ ਤੁਸੀਂ ਬਿਨਾਂ ਕਿਸੇ ਨੂੰ ਪੁੱਛਿਆ ਇਹਦੇ ਢਿੱਡ ਦੇ ਉੱਤੇ ਖੰਜਰਾਂ ਦਾ ਵਾਰ ਕਰ ਦੇਣਾ, ਬਾਬੇ ਨੂੰ ਖਤਮ ਕਰ ਦੇਣਾ ਇਸ ਜਗ੍ਹਾ ਤੇ। ਇਸ ਕਰਕੇ ਦੋ ਸਿਪਾਹੀ ਜਿਹੜੇ ਸੀ ਨਾ, ਉਹ ਵੀ ਹਾਥੀ ਦੇ ਉਸ ਆਪਣਾ ਜਿਹੜਾ ਉੱਤੇ ਹਉਦ ਰੱਖਿਆ ਸੀ ਉਹਦੇ ਵਿੱਚ ਬੰਨ ਦਿੱਤੇ ਜਾਂਦੇ ਨੇ। ਇਹਨਾਂ ਨੂੰ ਲਾਹੌਰ ਲਿਆਂਦਾ ਗਿਆ, ਤੇ ਲਾਹੌਰ ਲਿਆ ਕੇ ਤੇ ਫਿਰ ਦਿੱਲੀ ਨੂੰ ਬੰਦਾ ਭੇਜਿਆ ਗਿਆ ਵੀ ਦੱਸੋ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਹੁਣ ਇਹਦੇ ਨਾਲ ਕਿੱਦਾਂ ਦਾ ਵਿਹਾਰ ਕਰੀਏ, ਦਿੱਲੀ ਲਿਆਈਏ ਜਾਂ ਫਿਰ ਇੱਥੇ ਇਹਦੇ ਨਾਲ ਜੋ ਵੀ ਕਰਨਾ ਇੱਥੇ ਲਾਹੌਰ ਦੇ ਵਿੱਚ ਕੀਤਾ ਜਾਵੇ। ਲਾਹੌਰ ਦੇ ਵਿੱਚ ਫਰਕ ਸੀ ਹੈ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਪਿਆਰਿਓ। ਦਰਅਸਲ ਇਹ ਮੁਗਲਾਂ ਜਦੋਂ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਹੈ ਨਾ, ਉਹਦਾ ਪੁੱਤਰ ਜਹਾਂਦਾਰ ਸ਼ਾਹ ਬਾਦਸ਼ਾਹ ਬਣਿਆ ਸੀ ਹਿੰਦੁਸਤਾਨ ਦਾ, ਪਰ ਉਹ ਥੋੜ੍ਹੇ ਜਿਹੇ ਸਮੇਂ ਬਾਅਦ ਉਹਨੂੰ ਬਿਲੇ ਲਾ ਦਿੱਤਾ ਇਹਨਾਂ ਮੁਗਲਾਂ ਨੇ। ਆਪਸ ਵਿੱਚ ਹੀ ਬਥੇਰਾ ਇਹ ਵੀ ਫਸਦੇ ਹੁੰਦੇ ਸੀ, ਕੱਲਾ ਆਪਣੇ ਦੇ ਉੱਤੇ ਗਿਲਾ ਨਹੀਂ ਵੀ ਸਾਡੀ ਕੌਮ ਫਿਰ ਬਹੁਤ ਫਸਦੀ, ਇਹ ਸਾਰੇ ਇੱਦਾਂ ਹੀ ਚੱਲਦਾ, ਇਹ ਕੁਰਸੀਆਂ ਦੀ ਖਾਤਰ ਰਾਜਾਂ ਦੀ ਖਾਤਰ ਦੁਨੀਆਂ ਲੜਦੀ ਆਈ ਹੈ, ਆਪਣੇ ਭਰਾਵਾਂ ਦੇ ਖੂਨ ਡੋਲਦੇ ਆਏ ਆ। ਔਰ ਇਸ ਤੋਂ ਬਾਅਦ ਸੱਜਦ ਭਰਾਵਾਂ ਦੀ ਮਦਦ ਦੇ ਨਾਲ ਫਰਕ ਸੀਰ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ। ਹੁਣ ਜਦੋਂ ਬਾਬਾ ਬੰਦਾ ਸਿੰਘ ਗ੍ਰਿਫਤਾਰ ਹੈ ਨਾ, ਔਰ ਉਸ ਵੇਲੇ ਫਰਕ ਸੀਰ ਹਿੰਦੁਸਤਾਨ ਦਾ ਬਾਦਸ਼ਾਹ ਸੀ, ਔਰ ਐਲਾਨ ਕਰ ਦਿੱਤਾ ਕਹਿੰਦਾ ਜਿੰਨੇ ਸਿੰਘ ਬਚੇ ਆ ਉਹਨਾਂ ਨੂੰ ਜਿਉਂਦਿਆਂ ਨੂੰ, ਹੁਣ 200 ਬਚ ਗਿਆ ਸੀ ਨਾਲ ਬਾਬਾ ਬੰਦਾ ਸਿੰਘ ਬਹਾਦਰ, ਤੇ ਇਹਨਾਂ ਦੇ ਵਿੱਚ ਸਰਦਾਰ ਬਾਜ ਸਿੰਘ ਵਰਗੇ ਫਤਿਹ ਸਿੰਘ ਵਰਗੇ ਯੋਧੇ, ਔਰ ਉਹ ਵੀ ਗ੍ਰਿਫਤਾਰ ਕੀਤੇ ਗਏ। ਔਰ ਇਹਦੇ ਵਿੱਚ ਬਾਬਾ ਬੰਦਾ ਸਿੰਘ ਦਾ 4 ਸਾਲ ਦਾ, ਹੁਣ ਉਸ ਵੇਲੇ ਉਮਰ ਜਿਹੜੀ ਹੈ ਨਾ 3.5 ਸਾਲ ਹੈ ਬਾਬਾ ਅਜੇ ਸਿੰਘ ਦੀ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਕੱਚੀ ਗੜੀ ਦੇ। ਹੁਣ ਇਹ ਦਿੱਲੀ ਤੋਂ ਹੁਕਮ ਆ ਗਿਆ ਕਹਿੰਦੇ ਇੱਥੇ ਦਿੱਲੀ ਲਿਆਂਦਾ ਜਾਵੇ ਇਹਨਾਂ ਨੂੰ। ਹੁਣ ਜ਼ਕਰੀਆ ਖਾਨ ਨੂੰ ਐਲਾਨ ਸੀ ਵੀ ਅਬਦੁਲ ਸਮਦ ਖਾਨ ਜਿਹੜਾ ਇਹ ਲਾਹੌਰ ਹੀ ਰਹੇਗਾ, ਇਹ ਲਾਹੌਰ ਦਾ ਪ੍ਰਬੰਧ ਸਾਰਾ ਐਨ ਵਧੀਆ ਤਰੀਕੇ ਨਾਲ ਦੇਖੇ ਕਿ ਕਿਤੇ ਇੱਥੇ ਫਿਰ ਬਗਾਵਤ ਨਾ ਹੋ ਜਾਵੇ, ਤੇ ਤੂੰ ਬਾਬਾ ਬੰਦਾ ਸਿੰਘ ਤੇ ਨਾਲ ਦੇ ਜਿਹੜੇ ਬੱਚੇ ਆ ਇਹਨਾਂ ਨੂੰ ਲੈ ਕੇ ਤੇ ਦਿੱਲੀ ਪਹੁੰਚ। ਹੁਣ ਗੁਰੂ ਪਿਆਰਿਓ ਜ਼ਕਰੀਆ ਖਾਨ 200 ਸਿੰਘ ਤੇ 300 ਸਿੰਘਾਂ ਦੇ ਕੱਟੇ ਹੋਏ ਸਿਰ ਲੈ ਕੇ ਜਦੋਂ ਲਾਹੌਰ ਤੋਂ ਪੰਜਾਬ ਵੱਲ ਦੇ ਵਿੱਚ ਦੀ ਦਿੱਲੀ ਨੂੰ ਜਾਣ ਲੱਗਾ ਨਾ, ਤੇ ਇਸ ਪਾਪੀ ਦਾ ਮੱਥਾ ਠਣਕਿਆ, ਕਹਿੰਦਾ ਜਦੋਂ ਮੈਂ ਦਿੱਲੀ ਇੰਨਿਆਂ ਕੁ ਨੂੰ ਲੈ ਕੇ ਜਾਣਾ ਤੇ ਹਕੂਮਤ ਕੀ ਆਖੂਗੀ, ਮੈਨੂੰ ਇਨਾਮ ਦੇਣ ਦੀ ਜਗ੍ਹਾ ਤੇ ਗਾਲਾਂ ਪੈਣਗੀਆਂ, ਔਰ ਉੱਥੇ ਤੇ ਮੇਰੀ ਲਾਹ ਪਾ ਹੋਵੇਗੀ, ਮੇਰੀ ਦੁਰਾਚਾਰ ਮੇਰਾ ਬੁਰਾ ਵਿਹਾਰ ਕੀਤਾ ਜਾਵੇਗਾ। ਤੇ ਆਹੀ ਗੱਲ ਇਹਦੇ ਪਾਪੀ ਦੇ ਮਨ ਦੇ ਵਿੱਚ ਆਉਂਦਿਆਂ ਸਾਰ ਇਹਨੇ ਐਲਾਨ ਕਰਤਾ ਵੀ ਆਹ ਲਾਗਲੇ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਸਿੰਘ ਰਹਿੰਦਾ ਉਹਨੂੰ ਜੀਂਦਾ ਫੜ ਕੇ ਲਿਆਉਂਦਾ, ਔਰ ਜਿਹੜਾ 3-5 ਕਰਦਾ ਹੈ ਔਰ ਉਹਦਾ ਸਿਰ ਕੱਟ ਕੇ ਲਿਆਂਦਾ ਜਾਵੇ, ਲੜਨ ਦੀ ਜਿੱਥੇ ਲੜਨ ਦੀ ਲੋੜ ਪੈਂਦੀ ਆ ਉੱਥੇ ਲੜਿਆ ਜਾਵੇ, ਤੇ ਜਿੱਥੇ ਕੋਈ ਜਿਉਂਦਾ ਸਿੰਘ ਅੜਕੇ ਆ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਇੱਥੇ ਕਹਿੰਦੇ ਸਾਡੇ ਦਲ ਦੇ ਵਿੱਚ ਲਿਆਂਦਾ ਜਾਵੇ। ਹੋਇਆ ਕੀ,
ਜਦੋਂ ਇਹ ਲਾਹੌਰ ਤੋਂ ਚੱਲਿਆ ਇਹਦੇ ਕੋਲ ਮਾਮੂਲੀ 200 ਸਿੰਘ ਜਿਉਂਦੇ ਸਨ ਤੇ ਇਹਦੇ ਕੋਲ 300 ਸਿਰ ਸਨ, ਕੱਟੇ ਹੋਏ ਸਿਰ। ਤੇ ਹੁਣ ਸਰਹੰਦ ਤੱਕ ਪਹੁੰਚਦਿਆਂ ਇਸ ਪਾਪੀ ਦੇ ਕੋਲ ਗੱਡਿਆਂ ਦੇ ਉੱਤੇ 3000 ਸਿੰਘਾਂ ਦੇ ਕੱਟੇ ਹੋਏ ਸਿਰ ਤੇ 740 ਸਿੰਘ ਜਿਉਂਦੇ ਜਿਹੜੇ ਸਨ, ਉਹ ਇਹਨੇ ਇੰਨੇ ਜ਼ਿਆਦਾ ਜ਼ੁਲਮ ਕਰਕੇ ਤੇ ਜਿਉਂਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਰਿਹਾ। ਸਰਹੰਦ ਪਹੁੰਚਦੇ ਆ, ਸਰਹੰਦ ਦੇ ਲੋਕਾਂ ਦੇ ਮਨਾਂ ਵਿੱਚ ਹਜੇ ਤੱਕ ਬਾਬਾ ਬੰਦਾ ਸਿੰਘ ਦਾ ਡਰ ਬੈਠਾ ਹੋਇਆ ਸੀ, ਔਰ ਜਿਨ੍ਹਾਂ ਦੇ ਘਰ ਢਾ ਦਿੱਤੇ ਗਏ ਸਨ, ਜਿਨ੍ਹਾਂ ਦੇ ਉੱਤੇ ਉਸ ਵੇਲੇ ਬਾਬਾ ਬੰਦਾ ਸਿੰਘ ਫੌਜਾਂ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨੇ ਇਹਨਾਂ ਨੂੰ ਜੈਸੇ ਦਾ ਤੈਸਾ ਭੁਗਤਾਇਆ ਸੀ, ਹੁਣ ਇਹ ਲੋਕ ਵੀ ਜਦੋਂ ਸਰਹੰਦ ਬਾਬਾ ਜੀ ਦਾ ਹਜੂਮ ਪਹੁੰਚਦਾ ਨਾ, ਔਰ ਇੱਥੇ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨੂੰ ਨਾਲੇ ਗਾਲਾਂ ਕੱਢਦੇ ਆ, ਮੰਦੇ ਬੋਲ ਬੋਲਦੇ ਆ, ਇੱਟਾਂ ਰੋੜੇ ਮਾਰ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਨ ਦਾ ਯਤਨ ਕਰਦੇ, ਸਾਰਾ ਗੁੱਸਾ ਕੱਢਦੇ ਆ, ਔਰ ਬੱਝੇ ਹੋਏ ਸਿੰਘ ਅੱਗਿਓਂ ਕੋਈ ਗਾਲ ਨਹੀਂ ਕੱਢਦੇ। ਪਤਾ ਕੀ ਕਹਿੰਦੇ ਆ ਉਹ? ਕਹਿੰਦੇ, ਸੱਜਣੋ ਕਦੀ ਸਾਡਾ ਵਕਤ ਸੀ, ਅੱਜ ਤੁਹਾਡਾ ਵਕਤ ਹੈ, ਸ਼ੁਕਰ ਕਰੋ ਸ਼ੁਕਰ ਕਰੋ। ਅਸੀਂ ਆ ਰੱਸਿਆਂ ਦੇ ਨਾਲ ਸਾਡੇ ਹੱਥ ਬੱਧੇ ਹੋਏ ਆ, ਨਹੀਂ ਤਾਂ ਹਕੂਮਤ ਇੱਕ ਵਾਰ ਸਾਡੇ ਹੱਥ ਖੋਲੇ ਅਸੀਂ ਤੁਹਾਨੂੰ ਦੱਸ ਦਈਏ ਕਿ ਗੁਰੂ ਕਾ ਖਾਲਸਾ ਕੀ ਕਰ ਸਕਦਾ। ਸੋ ਗੁਰੂ ਪਿਆਰਿਓ ਇਹ ਸਾਰਾ ਦਲ ਜਿਹੜਾ ਸੀ ਨਾ ਆਖਰ ਦਿੱਲੀ ਵੱਲ ਨੂੰ ਰਵਾਨਾ ਹੋਇਆ, ਤੇ ਗੁਰੂ ਪਿਆਰਿਓ ਦਿੱਲੀ ਪਹੁੰਚਦਿਆਂ ਉਹ ਜਿਹੜੇ 3000 ਹੁਣ ਇਹ ਜਲੂਸ ਦੀ ਸ਼ਕਲ ਪਤਾ ਕੀ ਸੀ? ਸਿਪਾਹੀਆਂ ਨੇ 3000 ਬੰਦਿਆਂ ਨੇ 3000 ਕੱਟੇ ਹੋਏ ਸਿਰ ਨੇਜਿਆਂ ਦੇ ਵਿੱਚ ਪਸਾ ਕੇ ਤੇ ਤਾਂ ਉੱਪਰ ਨੂੰ ਕੀਤੇ ਹੋਏ ਸਨ, ਤੇ ਉਹਨਾਂ ਕੱਟੇ ਹੋਏ ਸਿਰਾਂ ਦੇ ਕੇਸ ਸਿੰਘਾਂ ਦੇ ਸਾਰੇ ਪਿੱਛੇ ਨੂੰ ਲਮਕਦੇ ਸਨ, ਤੇ ਇੱਕ ਬਿੱਲੀ ਵੀ ਮਾਰ ਕੇ ਇਹਨਾਂ ਨੇ ਮੋਹਰੇ ਰੱਖੀ ਹੋਈ ਸੀ, ਇੱਕ ਨੇਜੇ ਦੇ ਉੱਤੇ ਬਿੱਲੀ ਮਾਰ ਕੇ ਟੰਗੀ ਸੀ। ਔਰ ਬਿੱਲੀ ਮਾਰਨ ਦਾ ਕਾਰਨ ਕਿ ਹਕੂਮਤ ਨੂੰ ਇਹ ਦੱਸਣਾ ਸੀ ਕਿ ਜਿਸ ਉਸ ਗੜੀ ਦੇ ਵਿੱਚੋਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕੀਤਾ, ਹੁਣ ਉੱਥੇ ਸਿੰਘ ਤਾਂ ਕੀ ਅਸੀਂ ਇੱਕ ਬਿੱਲੀ ਤੱਕ ਉੱਥੇ ਜਿਉਂਦੀ ਨਹੀਂ ਛੱਡੀ। ਇਹ ਹਕੂਮਤ ਨੂੰ ਦੱਸਣ ਦਾ ਇਹ ਕਾਰਦਾ ਕਰਕੇ ਇੱਕ ਬਿੱਲੀ ਵੀ ਮਾਰ ਕੇ ਡੰਡੇ ਦੇ ਉੱਤੇ ਟੰਗੀ ਹੋਈ ਹੈ। ਹੁਣ ਗੁਰੂ ਪਿਆਰਿਓ 27 ਫਰਵਰੀ 1716 ਨੂੰ ਇਹ ਸਾਰਾ ਦਲ ਜਿਹੜਾ ਨਾ ਇਹ ਦਿੱਲੀ ਦੇ ਲਾਹੌਰੀ ਦਰਵਾਜ਼ੇ ਦੇ ਵਿੱਚ ਦੀ ਦਿੱਲੀ ਦੇ ਅੰਦਰ ਦਾਖਲ ਹੁੰਦਾ। ਹੁਣ ਪੁੱਛਿਆ, ਹੁਣ 740 ਸਿੰਘ ਜਿਹੜੇ ਸੀ ਨਾ ਉਹ ਜਿਉਂਦੇ ਗ੍ਰਿਫਤਾਰ ਨੇ, 740 ਸਿੰਘ ਕਿੱਥੇ 200 ਸੀ ਤੇ ਹੋਰ ਗ੍ਰਿਫਤਾਰ ਕਰਕੇ ਇਹਨਾਂ ਦੀ ਗਿਣਤੀ 740 ਹੋ ਜਾਂਦੀ ਹੈ। ਹੁਣ ਦਿੱਲੀ ਦੇ ਵਿੱਚ ਲਿਆਂਦਾ ਗਿਆ, ਫਰਕ ਸੀਰ ਨੂੰ ਪੁੱਛਿਆ ਗਿਆ ਕਿ ਇਹਨਾਂ ਨਾਲ ਕੀ ਕੀਤਾ ਜਾਵੇ, ਕਿੱਥੇ ਇਹਨਾਂ ਨੂੰ ਆਪਾਂ ਕੈਦ ਰੱਖੀਏ। ਤੇ ਉਸ ਵੇਲੇ ਗੁਰੂ ਪਿਆਰਿਓ 48 ਸਿੰਘ ਜਿਹੜੇ ਲੀਡਰ ਸਨ ਨਾ ਉਹਨਾਂ ਨੂੰ ਇੱਕ ਜੇਲ੍ਹ ਦੇ ਵਿੱਚ ਤੇ ਬਾਕੀ ਦੇ ਬਚੇ ਹੋਏ ਸਿੰਘਾਂ ਨੂੰ ਕੋਤਵਾਲ ਸਰਬਰਾਹ ਦੇ ਪੇਸ਼ ਕੀਤਾ ਗਿਆ, ਔਰ ਹਰ ਰੋਜ਼ ਐਲਾਨ ਕਰ ਦਿੱਤਾ ਗਿਆ ਵੀ ਇਹਨਾਂ ਦੇ ਵਿੱਚੋਂ ਹਰ ਰੋਜ਼ 100 ਸਿੰਘ ਨੂੰ ਕਤਲ ਕੀਤਾ ਜਾਵੇ। 740 ਦੇ ਵਿੱਚੋਂ ਤਕਰੀਬਨ 48 ਕੁ ਸਿੰਘ ਜਿਹੜੇ ਸਨ ਉਹ ਇੱਕ ਪਾਸੇ ਜੇਲ੍ਹ ਦੇ ਵਿੱਚ ਡੱਕ ਦਿੱਤੇ ਗਏ, ਤੇ ਬਾਕੀ ਬੱਚਿਆਂ ਦੀ ਵਾਰੀ ਆਉਂਦੀ ਹੈ, ਨਿੱਤ ਉਹਨਾਂ ਨੂੰ 100-100 ਕਰਕੇ ਕਤਲ ਕੀਤਾ ਜਾਣਾ ਸੀ। ਹੁਣ ਕਤਲਗਾਹ ਦੇ ਵਿੱਚ ਇਹਨਾਂ ਸਿੰਘਾਂ ਨੂੰ ਨਾਲ ਐਲਾਨ ਕਰ ਦਿੱਤਾ, ਕਹਿੰਦੇ ਵੀ 100 ਦੇ ਵਿੱਚੋਂ ਜਿਹੜੇ ਪਹਿਲੇ ਦਿਨ 100 ਕਤਲ ਕਰਨੇ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਪੁੱਛਿਆ ਜਾਵੇ ਧਰਮ ਪਰਿਵਰਤਨ ਜਿਹੜਾ ਕਰਨ ਵਾਸਤੇ ਤਿਆਰ ਰਹਿਣਾ, ਔਰ ਉਹਨੂੰ ਕਤਲ ਨਾ ਕੀਤਾ ਜਾਵੇ, ਬੜੀ ਸ਼ਾਹੋ ਸ਼ੌਕਤ ਦੇ ਨਾਲ ਇੱਜ਼ਤ ਦੇ ਨਾਲ ਉਹਨੂੰ ਛੱਡ ਦਿੱਤਾ ਜਾਵੇ, ਅਸੀਂ ਉਹਨੂੰ ਜਗੀਰਾਂ ਜਾਇਦਾਦਾਂ ਦੇਵਾਂਗੇ। ਪਰ ਕਿਸੇ ਵੀ ਸੂਰਮੇ ਨੇ ਆਪਣਾ ਧਰਮ ਤਬਦੀਲ ਨਹੀਂ ਕੀਤਾ। ਤੋ ਪਹਿਲਾ ਜਥਾ ਉਹ ਕੋਤਵਾਲੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਲਾਡਲੇ ਜਰਨੈਲ ਕਲਗੀਆਂ ਵਾਲੇ ਪਾਤਸ਼ਾਹ ਦੇ ਵੀਰ ਸਪੁੱਤਰ ਉਹਨਾਂ ਦੇ ਸਿਰਾਂ ਦੇ ਉੱਤੇ ਕਿਵੇਂ ਤਲਵਾਰ ਚੱਲਦੀ ਹੈ, ਕਿਵੇਂ ਇੱਥੇ ਕਤਲੋ ਗਾਰਤ ਦਿੱਲੀ ਦੇ ਅੰਦਰ ਮਚਾਈ ਜਾਂਦੀ ਆ, ਉਸ ਕੁਵੇਲੇ ਦੀਆਂ 17 ਢਾਡੀ ਜਥਾ ਕਿਉਂ

ਸਤਕ ਸੌ ਜਿਉਂਦੇ ਮਰ ਜੀਵੜਿਆਂ ਯੋਧਿਆਂ ਦਾ ਇਹ ਕਾਫਲਾ ਕੈਦ ਦੇ ਰੂਪ ਦੇ ਵਿੱਚ ਕੌਤਵਾਲੀ ਦੇ ਵਿੱਚ ਲਿਆਂਦਾ ਗਿਆ। ਸਰਬਰਾ ਕੌਤਵਾਲ ਦੇ ਇਹਨਾਂ ਨੂੰ ਹਵਾਲੇ ਕਰ ਦਿੱਤਾ ਤੇ ਗੱਲ ਆਖ ਦਿੱਤੀ ਵੀ ਇਹਨਾਂ ਚੋਂ ਜਿਹੜਾ ਧਰਮ ਪਰਿਵਰਤਨ ਕਰ ਲੂਗਾ ਨਾ, ਜਿਹੜਾ ਧਰਮ ਛੱਡ ਜੂਗਾ, ਸਿੱਖ ਹੀ ਛੱਡ ਕੇ ਇਸਲਾਮ ਦੇ ਵਿੱਚ ਆ ਜੂਗਾ, ਉਹਨੂੰ ਛੱਡ ਦਿਓ, ਉਹਨੂੰ ਨਾ ਕੁਛ ਕਿਉਂ। ਹੁਣ ਗੁਰੂ ਪਿਆਰਿਓ, ਜਦੋਂ ਅੱਜ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ ਨਾ, ਤੇ ਸਾਨੂੰ ਪਿਛਲੀਆਂ ਕੁਝ ਗੱਲਾਂ ਤੇ ਗੌਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਧਰਮ ਪਰਿਵਰਤਨ ਭਾਵ ਆਪਣਾ ਧਰਮ ਛੱਡ ਦੇਣਾ ਤੇ ਦੂਜੇ ਦਾ ਧਰਮ ਅਪਣਾ ਲੈਣਾ, ਇਹਨੂੰ ਹੈ ਧਰਮ ਪਰਿਵਰਤਨ। ਅੱਜ ਵੀ ਪੰਜਾਬ ਦੇ ਵਿੱਚ ਬੜਾ ਰੌਲਾ ਪੈ ਰਿਹਾ ਕਿ ਕੁਝ ਲੋਕ ਛੋਟੇ ਛੋਟੇ ਲਾਲਚਾਂ ਦਾ ਕਰਕੇ ਧਰਮ ਪਰਿਵਰਤਨ ਕਰ ਰਹੇ ਨੇ। ਉਹ ਕੌਣ ਨੇ? ਸਾਡੇ ਸਿੱਖਾਂ ਦੇ ਵਿੱਚੋਂ ਉਹ ਸਿੱਖ ਪਰਿਵਾਰ ਨੇ, ਕਿਸੇ ਕਾਰਨ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਆ ਕਮਜ਼ੋਰ ਹੈ, ਤੇ ਪਿਆਰਿਓ ਉੱਥੇ ਇੱਕ ਇਹ ਕੁਛ ਏਰੀਏ ਨੇ ਪੰਜਾਬ ਦੇ ਵਿੱਚ ਜਿੱਥੇ ਇੱਕ ਦੂਜੇ ਧਰਮਾਂ ਵਾਲਿਆਂ ਨੇ ਥੋੜ੍ਹੇ ਥੋੜ੍ਹੇ ਲਾਲਚ ਉਹਨਾਂ ਨੂੰ ਲਿਆ ਦੇ ਕੇ ਤੇ ਆਪਣੇ ਧਰਮ ਦੇ ਵਿੱਚ ਤਬਦੀਲ ਕਈਆਂ ਨੂੰ ਕਰ ਲਿਆ ਤੇ ਕਈਆਂ ਲਈ ਉਪਰਾਲੇ ਚੱਲ ਰਿਹਾ। ਔਰ ਉਹ ਲਾਲਚ ਕੀ ਹੈ? ਉਹ ਲਾਲਚ ਹੈ ਬਈ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆ ਜਾਓ, ਤੁਹਾਡੇ ਨਿਆਣੇ ਜਿਹੜੇ ਆ ਅਸੀਂ ਕੌਨਵੈਂਟ ਸਕੂਲਾਂ ਵਿੱਚ ਫ੍ਰੀ ਪੜ੍ਹਾ ਦਾਂਗੇ। ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆ ਜਾਓਗੇ ਨਾ, ਔਰ ਤੁਹਾਡੇ ਵਾਸਤੇ ਤੁਹਾਡੇ ਪਰਿਵਾਰਾਂ ਵਾਸਤੇ ਫ੍ਰੀ ਮੈਡੀਕਲ ਸਹੂਲਤ ਹੋ ਜਾਵੇਗੀ। ਔਰ ਏਦਾਂ ਦੇ ਲਾਲਚਾਂ ਦੇ ਵਿੱਚ ਆ ਕੇ ਤੇ ਗੁਰੂ ਪਿਆਰਿਓ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਇਵਾਂ ਨਹੀਂ, ਧਰਮ ਪਰਿਵਰਤਨ ਹੋ ਰਿਹਾ। ਉਹਦੇ ਵਿੱਚ ਕੁਝ ਸਾਡੀਆਂ ਗਲਤੀਆਂ ਹੋ ਸਕਦੀਆਂ ਹੈ, ਸਾਡੀ ਕੌਮ ਦੇ ਲੀਡਰਾਂ ਦੀਆਂ ਵੀ ਕੁਝ ਭੁੱਲਾਂ ਹੋ ਸਕਦੀਆਂ ਹੈ, ਕੋਈ ਸਾਡੇ ਪਰਿਵਾਰ ਦੇ ਸਾਡੇ ਪ੍ਰਚਾਰ ਦੇ ਵਿੱਚ ਖਾਮੀਆਂ ਹੋ ਸਕਦੀਆਂ, ਉਹਨਾਂ ਤੱਕ ਅਸੀਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕੇ। ਤੇ ਹਾਂ, ਜਿਹੜੀਆਂ ਉਹਨਾਂ ਦੀਆਂ ਕੋਈ ਛੋਟੀਆਂ ਛੋਟੀਆਂ ਜ਼ਰੂਰਤਾਂ ਸੀ ਔਰ ਉਹ ਸ਼ਾਇਦ ਅਸੀਂ ਪੂਰੀਆਂ ਕਰ ਦਿੰਦੇ ਤੇ ਤਾਂ ਕਰਕੇ ਹੋ ਸਕਦਾ ਉਹ ਸੱਜਣ ਕਿਤੇ ਧਰਮ ਪਰਿਵਰਤਨ ਨਾ ਕਰਦੇ। ਪਰ ਮੈਂ ਇੱਕ ਬੇਨਤੀ ਕਰਿਆ ਕਰਦਾ ਕਿ ਬਹੁਤਾ ਇਹੋ ਜਿਹਾ ਤੋਂ ਫਿਕਰ ਕਰਨ ਦੀ ਲੋੜ ਵੀ ਨਹੀਂ ਹੈ। ਜਿਹੜੇ ਅੱਜ ਛੋਟੇ ਛੋਟੇ ਲਾਲਚਾਂ ਵਿੱਚ ਆ ਕੇ ਆਪਣਾ ਧਰਮ ਪਰਿਵਰਤਨ ਕਰ ਰਹੇ ਨਾ, ਤੇ ਕੱਲ ਨੂੰ ਤੁਸੀਂ ਉਹਨਾਂ ਨੂੰ ਨਿੱਕਾ ਜਿਹਾ ਲਾਲਚ ਦੇ ਦੋਗੇ, ਉਹਨਾਂ ਨੇ ਭੱਜ ਕੇ ਫੇਰ ਆ ਜਾਣਾ। ਇਹ ਕੋਈ ਬਹੁਤੀ ਵੈਸੇ ਫਿਕਰ ਵਾਲੀ ਗੱਲ ਨਹੀਂ, ਪਰ ਫਿਕਰ ਕਰਨਾ ਸਾਡਾ ਫਰਜ਼ ਬਣਦਾ ਹੈ। ਇਹ ਲੋਕ ਧਰਮ ਪਰਿਵਰਤਨ ਦੀਆਂ ਜਿਹੜੇ ਗੱਲਾਂ ਕਰਦੇ ਨੇ, ਪਰ ਅਸੀਂ ਆਪਣੇ ਜਦੋਂ ਬਜ਼ੁਰਗਾਂ ਵੱਲ ਝਾਤੀ ਮਾਰਦੇ ਹਾਂ ਨਾ, ਹੁਣ ਜਦੋਂ ਸਰਬਰਾਹ ਕੌਤਵਾਲ ਦੇ ਕੋਲ 100 ਸਿਪਾਹੀਆਂ 100 ਗੁਰੂ ਕੇ ਸਿੰਘਾਂ ਦਾ ਇੱਕ ਲਾਈਨ ਬੰਨ ਕੇ ਤੁਰੇ ਆ ਰਹੇ ਗੁਰੂ ਕੇ ਸੂਰਮੇ, ਲੱਕੜਾਂ ਗੱਡੀਆਂ ਹੋਈਆਂ ਔਰ ਥੰਮੀਆਂ ਦੇ ਦੇ ਕੇ, ਜਿਹੜੀਆਂ ਲੱਕੜਾਂ ਗੱਡੀਆਂ ਸੀ ਨਾ ਬੰਦੇ ਦੇ ਕੱਦ ਦੇ ਮੁਤਾਬਕ, ਐਡਾੜੀਆਂ ਥੰਮੀਆਂ ਗੱਡ ਲਈਆਂ ਔਰ ਉਸ ਥੰਮੀਆਂ ਦੇ ਵਿੱਚ ਆਸੇ ਪਾਸੇ 2 ਹੋਰ ਥੰਮੀਆਂ ਲਾ ਕੇ ਉਹਨਾਂ ਦੀਆਂ ਧੌਣਾਂ ਜਿਹੜੀਆਂ ਉਹ ਨਰੜ ਕੇ ਬੰਨ ਲਈਆਂ ਗਈਆਂ। 100 ਸੂਰਮਾ ਇਸ ਤਰ੍ਹਾਂ ਕਰਕੇ ਲੱਕੜ ਦੀਆਂ ਗੇਲੀਆਂ ਦੇ ਵਿੱਚ ਨਰੜਿਆ ਹੋਇਆ। ਹੁਣ ਪਿਆਰਿਓ ਉਹਨਾਂ ਦੇ ਸਾਹਮਣੇ ਫਿਰ ਤਲਵਾਰ ਨੰਗੀ ਹੈ, ਜਲਾਦ ਉਹਨਾਂ ਦੇ ਸਾਹਮਣੇ ਖੜੇ ਹੈ, ਤੇ ਆਹ ਗੱਲ ਆਖੀ ਜਾਂਦੀ ਹੈ ਸੱਜਣੋ, ਜੇ ਤੇ ਤੁਸੀਂ ਆਪਣਾ ਧਰਮ ਤਬਦੀਲ ਕਰ ਲੈਂਦੇ ਹੋ, ਸਿੱਖਾਂ ਤੋਂ ਇਸਲਾਮ ਦੇ ਵਿੱਚ ਆ ਜਾਂਦੇ ਹੋ, ਤੇ ਬਿਨਾਂ ਸ਼ਰਤ ਤੁਹਾਨੂੰ ਰਿਹਾਅ ਕੀਤਾ ਜਾਵੇਗਾ ਤੇ ਇੱਥੋਂ ਤੱਕ ਤੁਹਾਨੂੰ ਲਾਲਚ ਵੀ ਦਿੱਤੇ ਜਾਣਗੇ। ਹੁਣ ਉਹਨਾਂ ਮਰ ਜੀਵੜਿਆਂ ਦੇ ਯੋਧਿਆਂ ਦੇ ਸਾਹਮਣੇ ਸਾਡਾ ਇੱਕ ਨਿੱਗਰ ਇਤਿਹਾਸ ਖੜਾ ਸੀ, ਉਹ ਉਸੇ ਦਿੱਲੀ ਦਾ ਇਤਿਹਾਸ ਖੜਾ ਸੀ ਜਿਸ ਦਿੱਲੀ ਦੇ ਵਿੱਚ ਸਰਬਰਾ ਕੌਤਵਾਲ ਦੇ ਕੋਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ, ਉਸੇ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਹੈ। ਔਰ ਇਹਨਾਂ ਦੇ ਕੋਲ ਜਿਉਂਦਾ ਜਾਗਦਾ ਸਾਡੇ ਮਰਦਾਂ ਦਾ ਇਤਿਹਾਸ ਸੀ। ਕਦੀ ਕਦੀ ਭਾਈ ਮਤੀ ਦਾਸ ਨੂੰ ਵੀ ਆਖਿਆ ਸੀ ਜਲਾਦ ਨੇ ਕਿ ਮਤੀ ਦਾਸ, ਗੁਰੂ ਨਾਨਕ ਦਾ ਖਹਿੜਾ ਛੱਡ ਦੇ, ਤੂੰ ਇਸਲਾਮ ਦੇ ਵਿੱਚ ਆ ਜਾ, ਤੈਨੂੰ

ਮੈਂ ਹਲੇ ਆਰੇ ਦਾ ਸਵਾਦ ਹੀ ਨਹੀਂ ਚੱਖਿਆ। ਕਿਤੇ ਤੂੰ ਕੱਲ ਨੂੰ ਮੇਰੇ ਸਿਰ ਦੇ ਉੱਤੇ ਰੱਖ ਕੇ ਸਵਾਇਆ ਚੀਰ ਪਾਵੇਗਾ ਤਾਂ ਮੈਂ ਫੇਰ ਆਪਣੀ ਜ਼ਿੰਦਗੀ ਦਾ ਸਵਾਦ ਦੱਸ ਸਕਾਂਗਾ, ਮੈਂ ਫੇਰ ਜ਼ਿੰਦਗੀ ਦਾ ਫੈਸਲਾ ਤੈਨੂੰ ਦੱਸੂਗਾ। ਪਹਿਲਾਂ ਮੇਰੇ ਸਿਰ ਤੇ ਰੱਖ ਕੇ ਆਰਾ ਕੇ ਤੇ ਚੀਰ ਤਾਂ ਪਾਵੀ। ਹੁਣ ਦੂਜਾ ਦਿਨ ਆਉਂਦਾ ਹੈ ਭਾਈ ਮਤੀ ਦਾਸ ਨੂੰ ਇਸੇ ਚਾਂਦਨੀ ਚੌਂਕ ਦਿੱਲੀ ਦੇ ਅੰਦਰ, ਜਿੱਦਾਂ ਸੂਰਮੇ ਅੱਜ 100 ਸਿੰਘ ਨਰੜਿਆ ਵੱਧਾ ਨਾ, ਇੱਦਾਂ ਭਾਈ ਮਤੀ ਦਾਸ ਜੀ ਨੂੰ ਵੀ ਲੱਕੜਾਂ ਦੀਆਂ ਗੇਲੀਆਂ ਵਿੱਚ ਬੰਨ ਲਿਆ ਗਿਆ, ਧੌਣ ਬੰਨ ਲਈ ਗਈ ਆ ਵੀ ਸਿਰ ਕਿਸੇ ਪਾਸੇ ਹਿੱਲ ਨਾ ਸਕੇ। ਤੇ ਫਿਰ ਜਲਾਦ ਕਹਿੰਦਾ ਮਤੀ ਦਾਸ ਕੀ ਵਿਚਾਰ ਕੀਤੀ ਆ ਕੋਈ? ਕਹਿੰਦਾ ਕਾਹਦੀ? ਕਹਿੰਦਾ ਤੈਨੂੰ ਆਖਿਆ ਸੀ ਵੀ ਤੂੰ ਇਸਲਾਮ ਨੂੰ ਕਬੂਲ ਕਰ ਲਾ, ਨਹੀਂ ਤਾਂ ਤੈਨੂੰ ਆਰੇ ਨਾ ਚੀਰ ਕੇ ਦੋ ਫਾਰ ਕਰ ਦਿੱਤਾ ਜਾਣਾ। ਕਹਿੰਦਾ ਸੱਜਣਾ ਮੈਂ ਵੀ ਤੈਨੂੰ ਆਖਿਆ ਸੀ ਕੁਝ ਗੱਲ ਬਈ ਤੂੰ ਪਹਿਲਾਂ ਆਰੇ ਨਾ ਚੀਰ ਪਾਈ ਫਿਰ ਮੈਂ ਫੈਸਲਾ ਕਰੂੰਗਾ। ਹੁਣ ਗੁਰੂ ਪਿਆਰੂ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਚੱਲਦਾ ਹੈ। ਹੁਣ ਸਤਸੰਗ ਜੀ ਇਹ ਕੋਈ ਨਾਟਕੀ ਕਹਾਣੀਆਂ ਨਹੀਂ, ਇਹ ਸਾਡਾ ਜਿਉਂਦਾ ਜਾਗਦਾ ਇਤਿਹਾਸ ਹੈ, ਸਾਡੇ ਦੁਸ਼ਮਣਾਂ ਦਾ ਲਿਖਿਆ ਹੋਇਆ ਇਤਿਹਾਸ ਹੈ। ਔਰ ਉਸ ਵੇਲੇ ਗੁਰੂ ਪਿਆਰਿਓ ਅਸੀਂ ਆਪਣਾ ਇਤਿਹਾਸ ਸਾਂਭਣ ਵੱਲ ਨਹੀਂ, ਉਦੋਂ ਅਸੀਂ ਆਪਾਂ ਇਤਿਹਾਸ ਬਣਾਉਣ ਵੱਲ ਹੋਏ ਹੋਏ ਸੀ। ਸਾਡੇ ਯੋਧਿਆਂ ਨੇ ਇਤਿਹਾਸ ਬਣਾਇਆ ਔਰ ਜਿੱਦਾਂ ਦਾ ਸਾਡੇ ਹੱਥ ਲੱਗਾ ਇਹ ਸਾਡੇ ਦੁਸ਼ਮਣਾਂ ਨੇ ਲਿਖਿਆ ਹੋਇਆ ਕਿ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖ ਕੇ ਚੀਰ ਪਾ ਦਿੱਤਾ ਤੇ ਦੋ ਟੋਟੇ ਕਰ ਦਿੱਤੇ ਗਏ ਸੀ ਔਰ ਦੋਵਾਂ ਟੋਟਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ। ਇਹ ਸੀ ਸਿਰੜ, ਇਹ ਸੀ ਭਰੋਸਾ, ਇਹ ਸੀ ਉਹਨਾਂ ਦਾ ਆਪਣੇ ਧਰਮ ਪ੍ਰਤੀ ਅਕੀਦਾ ਕਿ ਅਸੀਂ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਆਪਣਾ ਆਪ ਬੰਦ ਬੰਦ ਤੇ ਕਟਵਾ ਸਕਦੇ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਚਿਹਰ ਤੇ ਸਕਦੇ ਹਾਂ। ਕੋਈ ਏਦਾਂ ਦੀ ਤਾਕਤ ਨਹੀਂ ਬਣੀ ਜਿਹੜਾ ਸਾਨੂੰ ਥੋੜੇ ਥੋੜੇ ਲਾਲਚਾਂ ਵਿੱਚ ਲਿਆ ਕੇ ਤੇ ਸਾਨੂੰ ਆਪਣੇ ਧਰਮ ਤੋਂ ਤਬਦੀਲ ਕਰ ਦੇਵੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹ ਦਿੱਲੀ ਦਾ ਉਹਨਾਂ ਯੋਧਿਆਂ ਦੇ ਸਾਹਮਣੇ ਇਤਿਹਾਸ ਸੀ। ਹੁਣ ਗੁਰੂ ਪਿਆਰਿਓ ਜਿਹੜੇ ਇਹ ਛੋਟੇ ਛੋਟੇ ਲਾਲਚਾਂ ਦੇ ਵਿੱਚ ਆ ਕੇ ਧਰਮ ਤਬਦੀਲ ਕਰਦੇ ਆ ਉਹਨਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਾਂ ਦਾ ਇਹਦਾ ਮਤਲਬ ਪਤਾ ਹੀ ਨਿਗਾ ਨਾ। ਇੱਕ ਦੀ ਉਮਰ 6.5-6 ਸਾਲ ਦੀ ਹੈ, ਇੱਕ ਦੀ ਉਮਰ 8 ਸਾਲ ਦੇ ਕਰੀਬ ਹੈ। ਆਪਾਂ ਉੱਦਾਂ ਹੀ ਕਹਿ ਦਈਦਾ 7 ਸਾਲ ਤੇ 9 ਸਾਲ, ਲੇਕਿਨ ਆਪਾਂ ਗੌਰ ਨਹੀਂ ਕਰਦਾ ਵੀ ਉਹਨਾਂ ਦਾ ਜਨਮ ਦਿਨ ਕਦੋਂ ਦਾ ਸੀ ਤੇ ਸ਼ਹੀਦੀ ਕਦੋਂ ਦੀ ਆ। 6.5-6 ਸਾਲ ਤੇ 8 ਸਾਲ ਦੇ ਕਰੀਬ ਉਮਰ ਸੀ ਉਹਨਾਂ ਸਾਹਿਬਜ਼ਾਦਿਆਂ ਦੀ, ਔਰ ਇਹੀ ਲਾਲਚ ਕਦੀ ਉਹਨਾਂ ਦੇ ਸਾਹਮਣੇ ਵੀ ਰੱਖੇ ਗਏ ਸਨ ਕਿ ਤੁਸੀਂ ਇਸਲਾਮ ਦੇ ਵਿੱਚ ਆ ਜਾਓ, ਤੁਹਾਡਾ ਬਾਪ ਮਾਰ ਦਿੱਤਾ, ਤੁਹਾਡੇ ਭਰਾ ਮਾਰ ਦਿੱਤੇ, ਸਿੰਘ ਤੁਹਾਡੇ ਨਾਲ ਦੇ ਸਾਰੇ ਖਤਮ ਕਰ ਦਿੱਤੇ, ਹੁਣ ਤੁਹਾਡੇ ਕੋਲ ਹੋਰ ਕੋਈ ਵਸੀਲਾ ਨਹੀਂ ਜਾਨ ਬਚਾਉਣ ਦਾ, ਇਸਲਾਮ ਵਿੱਚ ਆ ਜਾਓ। ਤੇ ਗੁਰੂ ਪਿਆਰਿਓ ਉਹ ਉਸ ਜਗ੍ਹਾ ਦੇ ਉੱਤੇ ਕੱਚੀ ਕੰਧ ਦੇ ਵਿੱਚ ਉਹ ਸੂਰਮੇ ਚਿਣੇ ਹੋਏ ਜਕਾਰੇ ਹੀ ਛੱਡਦੇ ਤੇ ਆਖਰ ਜ਼ਾਲਮ ਦੀਆਂ ਤਲਵਾਰਾਂ ਦਾ ਸ਼ਿਕਾਰ ਹੋ ਜਾਂਦੇ, ਆਪਣਾ ਧਰਮ ਪਰਿਵਰਤਨ ਨਹੀਂ ਸੀ ਕੀਤਾ। ਹੁਣ ਗੁਰੂ ਪਿਆਰਿਓ ਕਰੀਏ ਕੀ, ਕਿੱਥੇ ਕਿੱਥੇ ਦੇ ਰੋਣੇ। ਹੁਣ ਤੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਤੁਸੀਂ ਆਉਂਦੇ ਹੋ, ਕਿਸੇ ਨੂੰ ਗੱਲ ਔਖੀ ਨਾ ਲੱਗੇ, ਵਿਦੇਸ਼ਾਂ ਵਿੱਚ ਬੈਠੇ ਹੋ ਔਰ ਇਹਨਾਂ ਆਹ ਜਿਹੜੇ ਵਿਦੇਸ਼ਾਂ ਵਿੱਚ ਬੜਾ ਕਲ ਯੁੱਗ ਹੁਣ ਇੱਥੇ ਵਰਤਿਆ ਹੋਇਆ, ਹੁਣ ਇੱਥੇ ਚਿੱਟੀਆਂ ਦਾੜੀਆਂ ਵਾਲੇ ਸਰਦਾਰਾਂ ਦੀ ਪੇਛ ਨਹੀਂ ਜਾਂਦੀ ਸੀ, ਬੜੇ ਤੁਸੀਂ ਅਣਖ ਵਾਲੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਸੀ ਨਾ, ਇਹਨਾਂ ਨੂੰ ਅਣਖੀ ਕੌਮ ਆਖਿਆ ਜਾਂਦਾ ਸੀ, ਚਿੱਟਿਆਂ ਦਾੜਿਆਂ ਵਾਲਿਆਂ ਨੂੰ ਅਣਖੀ ਕੌਮ ਦੇ ਇਹ ਵਾਰਸ ਆਖਿਆ ਜਾਂਦਾ ਸੀ। ਪਰ ਅੱਜ ਕੀ ਕਰੀਏ, ਅੱਜ ਇਹਨਾਂ ਦੇ ਧੀਆਂ ਪੁੱਤ ਸਾਡੇ ਧੀਆਂ ਜਿਹੜੀਆਂ ਕਾਲਿਆਂ ਨਾਲ ਤੁਰੀਆਂ ਫਿਰਦੀਆਂ ਤੇ ਪੁੱਤ ਸਾਡੇ ਗੋਰੀਆਂ ਨਾਲ ਤੁਰੇ ਫਿਰਦੇ, ਹੁਣ ਇਹ ਵਿਚਾਰੇ ਕਰ ਕੁਝ ਨਹੀਂ ਸਕਦੇ। ਆ ਹੀ ਤੇ ਧਰਮ ਤਬਦੀਲ ਹੋ ਰਿਹਾ, ਹੋਰ ਸਾਡਾ ਹੁਣ ਇਹਨਾਂ ਦੇ ਵਿੱਚੋਂ ਪੈਦਾ ਹੋਣ ਵਾਲੇ ਉਹਨੂੰ ਕਿਹੜੀ ਨਸਲ ਦਾ ਆਪਾਂ ਗੁਰੂ ਪਿਆਰਿਓ ਨਾਂ ਦੇਵਾਂਗੇ? ਇਹ ਕੌਣ ਜੰਮਣਗੇ ਸਾਡੇ ਘਰਾਂ ਦੇ ਵਿੱਚ? ਇਹ ਕਿੰਨਾ ਕੁ ਸਿੱਖੀ ਨਾਲ ਉਹਨਾਂ ਦਾ ਪਿਆਰ ਹੋਵੇਗਾ? ਵਾਹਿਗੁਰੂ ਕਿਰਪਾ ਕਰੇ, ਆ ਜਿਹੜਾ ਤੁਹਾਨੂੰ ਇਤਿਹਾਸ ਸੁਣਾ ਰਿਹਾ ਨਾ, ਇਹ ਉਹਨਾਂ ਯੋਧਿਆਂ ਦਾ ਇਤਿਹਾਸ ਇਸੇ ਕਰਕੇ ਆ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹੀਏ, ਅਸੀਂ ਆਪਣੇ ਧਰਮ ਨੂੰ ਤਬਦੀਲ ਨਾ ਕਰੀਏ, ਕਿਉਂਕਿ ਸਾਡੇ ਧਰਮ ਵਰਗਾ ਇੱਦਾਂ ਦਾ ਮਰਦਾਂ ਦਾ ਧਰਮ ਦੁਨੀਆਂ ਤੇ ਹੈ ਹੀ ਕੋਈ ਨਹੀਂ ਹੈ। ਇਹਨਾਂ 100 ਦੀ ਵਾਰੀ ਆਈ, ਇਕੱਲੇ ਇਕੱਲੇ ਨੂੰ ਪੁੱਛਿਆ ਗਿਆ ਕਿ ਤੁਸੀਂ ਧਰਮ ਤਬਦੀਲ ਕਰਨ ਵਾਸਤੇ ਤਿਆਰ ਹੋ ਤੇ ਦੱਸ ਦਿਓ, ਉਹਦੀ ਜਾਨ ਬਖਸ਼ ਦਿੱਤੀ ਜਾਵੇਗੀ। ਤੇ ਗੁਰੂ ਪਿਆਰੇ ਉਹ ਇੱਕ ਜਾਣੇ ਨੇ ਨਹੀਂ ਆਖਿਆ, ਇੱਕ ਜਾਣੇ ਨੇ ਵੀ ਪਹਿਲੇ ਦਿਨ 100 ਦੇ ਵਿੱਚੋਂ ਇੱਕ ਨੇ ਨਹੀਂ ਆਖਿਆ, ਸਾਰੇ ਦੇ ਸਾਰੇ ਕਤਲ ਕਰ ਦਿੱਤੇ ਗਏ, ਸ਼ਹੀਦ ਕਰ ਦਿੱਤੇ। ਉਸ ਤੋਂ ਅਗਲਾ ਦਿਨ ਚੜਿਆ, ਫਿਰ ਇਸੇ ਤਰ੍ਹਾਂ ਹੋਈ ਹੈ, ਤੀਜਾ ਦਿਨ ਚੜਿਆ। ਹੁਣ ਤੀਸਰਾ ਦਿਨ ਜਦੋਂ ਆਇਆ ਨਾ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਚੌਥੇ ਦਿਨ ਹਲੇ ਕਤਲਗਾਹ ਦੇ ਵਿੱਚ ਉਹ ਹੰਗਾਮਾ ਹੋਣਾ ਸੀ, ਉਹ ਤਮਾਸ਼ਾ ਹੋਣਾ ਸੀ। ਗੁਰੂ ਪਿਆਰਿਓ ਗੁਰੂ ਕਾ ਖਾਲਸਾ ਮੌਤ ਨੂੰ ਆਪ ਤਮਾਸ਼ਾ ਸਮਝਦਾ ਤੇ ਉਸ ਵੇਲੇ ਹਕੂਮਤ ਨੇ ਇਹ ਡੌਂਡੀ ਪਿੱਟੀ ਹੋਈ ਸੀ ਕਿ ਆਇਓ ਕਤਲਗਾਹ ਦੇ ਵਿੱਚ ਜਿਹਨੇ ਸਿੱਖਾਂ ਦਾ

ਤਮਾਸ਼ਾ ਦੇਖਣਾ ਹੋਵੇ ਉਹਨਾਂ ਨੂੰ ਅਸੀਂ ਕਿੱਦਾਂ ਕਤਲ ਕਰਦੇ ਹਾਂ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿੱਲੀ ਦੇ ਲੋਕ ਇਸ ਤਮਾਸ਼ੇ ਨੂੰ ਦੇਖਣ ਵਾਸਤੇ ਕਤਲਗਾਹ ਦੇ ਵਿੱਚ ਪਹੁੰਚਦੇ ਹੁੰਦੇ ਸਨ। ਤੇ ਗੁਰੂ ਪਿਆਰਿਓ, ਹਜੇ ਜਿਹੜਾ ਚੌਥਾ ਦਲ ਸੀ, ਚੌਥਾ ਜਥਾ ਸੀ, ਚੌਥੇ ਸਿੰਘਾਂ ਨੂੰ ਸ਼ਹੀਦ ਕਰਨਾ ਸੀ। ਔਰ ਉਦੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ। ਇੱਕ ਮਾਈ, ਬਜ਼ੁਰਗ ਮਾਈ, ਫਰਕਸੀਅਰ ਦੇ ਦਰਬਾਰ ਦੇ ਵਿੱਚ ਪਹੁੰਚ ਜਾਂਦੀ ਹੈ। ਪਹੁੰਚ ਕੇ ਇੱਕ ਫਰਿਆਦ ਕਰਦੀ ਹੈ, ਕਹਿੰਦੀ ਪੁੱਤਾਂ ਵਾਲਿਆ, ਬੱਚਿਆਂ ਵਾਲਿਆ, ਮੇਰਾ ਗਰੀਬਣੀ ਦਾ ਪੁੱਤ ਐਵੇਂ ਨਿਹੱਥਾ ਫੜ ਕੇ ਤੁਸੀਂ ਆਪਣੇ ਕੈਦ ਦੇ ਵਿੱਚ ਪਾ ਲਿਆ, ਮੇਰਾ ਪੁੱਤ ਸਿੱਖ ਨਹੀਂ ਹੈ। ਐ ਪੁੱਤਾਂ ਵਾਲਿਆ, ਮੈਂ ਤੇਰੀਆਂ ਲੰਮੀਆਂ ਦੁਆਵਾਂ ਕਰਦੀਆਂ, ਮੇਰਾ ਗਰੀਬਣੀ ਦਾ ਪੁੱਤ ਛੱਡ ਦੇ। ਤੇ ਗੁਰੂ ਪਿਆਰਿਓ, ਕਿਵੇਂ ਦੁਹੱਥੜੇ ਮਾਰਦੀ ਹੈ ਆਪਣੇ ਪੁੱਤ ਨੂੰ ਬਚਾਉਣ ਵਾਸਤੇ। ਸੋ ਢਾਡੀ ਜਥਾ ਤੁਹਾਡੇ ਨਾਲ ਸਾਂਝਿਆ ਕਰਦਾ ਇੱਕ ਮਾਂ ਦਾ ਵਰਲਾਪ। ਮਾਂ ਹੈ ਗੁਰੂ ਪਿਆਰਿਓ, ਜਿਸ ਮਾਂ ਨੇ 9 ਮਹੀਨੇ ਆਪਣੀ ਕੁੱਖ ਦੇ ਵਿੱਚ ਬੱਚੇ ਨੂੰ ਰੱਖਿਆ ਹੋਵੇ, ਉਸ ਬੱਚੇ ਦੇ ਮਾੜਾ ਜਿਹਾ ਕੰਡਾ ਵੀ ਵੱਜ ਜਾਵੇ ਨਾ, ਤੇ ਉਸ ਮਾਂ ਦੇ ਸੀਨੇ ਨੂੰ ਪੁੱਛਿਆ ਜਾ ਸਕਦਾ। ਇੱਕ ਮਾਂ ਸੀ, ਉਹਨੂੰ ਪਤਾ ਹੈ ਕਿ ਮੇਰੇ ਪੁੱਤ ਨੂੰ ਇੱਥੇ ਕਤਲ ਕਰ ਦਿੱਤਾ ਜਾਣਾ। ਇੱਕ ਤਰਲਾ ਕਰਦੀ ਹੈ ਫਰਕਸੀਅਰ ਬਾਦਸ਼ਾਹ ਦੇ ਸਾਹਮਣੇ, ਕੋ ਇੱਕ ਰੋ ਕੇ ਵੈਰਾਗ ਦੇ ਵਿੱਚ ਆ ਕੇ ਉਹ ਕਿਹੜੇ ਸ਼ਬਦ ਬੋਲਦੀ ਹੈ ਢਾਡੀ ਜਤਾ।

ਗੁਰੂ ਪਿਆਰਿਓ, ਸਾਡੇ ਕੌਮ ਦੇ ਯੋਧੇ ਜਿਹੜੇ ਆ ਨਾ, ਉਹ ਆਪਣੇ ਅਕੀਦੇ ਦੇ ਉੱਤੇ ਹਮੇਸ਼ਾ ਕਾਇਮ ਰਹਿੰਦੇ ਸੀ, ਸਿਰ ਦੇ ਦਿੰਦੇ ਸੀ, ਪਰ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦਿੰਦੇ ਸੀ। ਤੇ ਅੱਜ ਤੱਕ ਵੀ ਇਹ ਗੱਲਾਂ ਨਿਭਦੀਆਂ ਆਉਂਦੀਆਂ। ਜਿੱਥੇ ਅਣਖ ਦੀ ਗੱਲ ਹੋਵੇ, ਪਿੱਥੇ ਪਿੱਛੇ ਜਾਏ ਭਾਰਤ ਦਾ ਗ੍ਰਹਿ ਮੰਤਰੀ ਕਹਿੰਦਾ ਸੀ, ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਵੀ ਇਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣੇ ਦੀ ਖਾਸ ਕਰਕੇ ਗੱਲ ਹੋਈ ਸੀ, ਤੇ ਨਾਲ ਉਹਨੇ ਇੱਕ ਗੱਲ ਗ੍ਰਹਿ ਮੰਤਰੀ ਨੇ ਆਖੀ ਸੀ, ਕਹਿੰਦੇ ਅਸੀਂ ਛੱਡ ਦਿੰਦੇ ਹਾਂ, ਅਸੀਂ ਛੱਡ ਦਿੰਦੇ ਹਾਂ, ਪਰ ਇੱਕ ਗੱਲ ਤੇ ਕਰੋ, ਸੌਰੀ ਫੀਲ ਤੇ ਕਰ ਲਵੇ, ਵੀ ਇਹ ਸੌਰੀ ਕਹਿ ਦੇਵੇ ਵੀ ਜੋ ਮੈਥੋਂ ਹੋਇਆ ਉਹ ਗਲਤ ਹੋਇਆ। ਤੇ ਗੁਰੂ ਪਿਆਰੇ, ਉਹ ਅਣਖਾਂ ਵਾਲੇ ਕਦੀ ਸੌਰੀਆਂ ਨਹੀਂ ਮੰਗਦੇ ਹੁੰਦੇ, ਕਦੀ ਮਾਫੀਆਂ ਨਹੀਂ ਮੰਗਦੇ। ਉਹ ਹੈੱਕ ਠੋਕ ਕੇ ਆਖਿਆ ਸੀ, ਕਹਿੰਦਾ ਜੋ ਮੈਂ ਕੀਤਾ ਉਹਦੇ ਉੱਤੇ ਮੈਨੂੰ ਮਾਣ ਹੈ, ਸੌਰੀਆਂ ਕਾਹਦੀਆਂ, ਅੱਜ ਮਾਫੀ ਕਾਹਦੀ ਅਸੀਂ ਤੁਹਾਡੇ ਤੋਂ ਮੰਗੀਏ। ਅਣਖ ਦਾ ਅਜਲੀ ਨਸ਼ਾ ਬੁੱਕੀ ਪਲਾਉਣ ਵਾਲਿਆ। ਹੁਣ ਗੁਰੂ ਪਿਆਰੇ, ਉਹਨਾਂ ਯੋਧਿਆਂ ਦਾ ਜੀਵਨ ਤੱਕ ਕੇ ਤੇ ਅੱਜ ਦੇ ਸਾਡੇ ਵਰਗਿਆਂ ਦਾ ਜੀਵਨ ਤੱਕ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਗੱਲ ਕਹਿਣ ਨੂੰ ਕਿਸੇ ਕਵੀ ਦਾ ਚਿੱਤ ਕਰਿਆ ਆ, ਕਹਿੰਦਾ ਅਣਖ ਦਾ ਅਜਲੀ ਨਸ਼ਾ ਬੁੱਕੀ ਪਲਾਉਣ ਵਾਲਿਆ, ਚੁੰਬੜੀਆਂ ਹੀ ਤੇਰੀ ਕੌਮ ਨੂੰ ਕਈ ਬਿਮਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਆ ਸੇਵਕਾਂ ਦੀ ਕੌਮ ਅੱਜ ਮੰਗੇ ਜਥੇਦਾਰੀਆਂ, ਦੁਸ਼ਮਣਾਂ ਤੇ ਕਾਹਦਾ ਗਿਲਾਈ, ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ, ਅੱਜ ਖੁਦ ਸਰਦਾਰੀਆਂ ਵੇਚ ਦਿੱਤੀਆਂ ਤੇਰੇ ਸਰਦਾਰਾਂ, ਅੱਜ ਖੁਦ ਸਰਦਾਰੀਆਂ, ਅੱਜ ਕਲਮ ਮੇਰੀ ਦੇ ਹੰਝੂਆਂ ਵਿੱਚ ਉਹ ਤਸੀਰ ਨਹੀਂ, ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀਂ, ਅੱਜ ਕਿਸੇ ਨਲੂਏ ਦੇ ਡੌਲੇ ਫਰਕ ਦੇ ਤੱਕੇ ਨਾ ਮੈਂ, ਜਦਕਿ ਤਲਵੰਡੀ ਵੀ ਬਾਬਾ ਤੇਰੀ ਕੌਮ ਦੀ ਜਗੀਰ ਨਹੀਂ। ਕਿ ਇਹਨਾਂ ਸਿੱਖਾਂ ਦਾ ਤੂੰ ਚੇਲਾ ਸੈਂ ਗੁਰੂ ਗੋਬਿੰਦ ਸਿੰਘ, ਜਿਹਨਾਂ ਦੀ ਅਣਖ ਨਹੀਂ, ਜ਼ਮੀਰ ਨਹੀਂ, ਔਰ ਜਿਹਨਾਂ ਦੇ ਸਿਰਾਂ ਤੋਂ ਕਰ ਸਦ ਕੇ ਕਰ ਗਿਆ ਸੈ ਲੱਕ ਤੇ ਜਿਗਰ, ਉਹਨਾਂ ਦੇ ਜਿਗਰ ਵਿੱਚ ਅੱਜ ਤੇਰੇ ਪੁੱਤਾਂ ਦੀ ਤਸਵੀਰ ਵੀ ਨਹੀਂ। ਕਿਹੜੀ ਮਿੱਟੀ ਦੇ ਬਣੇ ਸਨ ਉਹ ਸਿੱਖ, ਜਿਹਨਾਂ ਦੇ ਸਰੀਰ ਗੇਲੀਆਂ ਦੇ ਵਾਂਗ, ਜਿਹਨਾਂ ਦੇ ਸਰੀਰ ਚੀਰੇ ਆ ਰਹੀਆਂ, ਆਹ ਤੇ ਤੇਰੇ ਸੂਰਮੇ ਐਡੇ ਨਸ਼ਈ ਹੋ ਗਏ, ਸ਼ਰਾਬ ਦੀ ਬੋਤਲ ਬਿਨਾਂ ਨਾ ਚੜ੍ਹਦੀਆਂ ਖੁਮਾਰੀਆਂ, ਜੇ ਚੜ ਗਈ ਤੇ ਐਡੇ ਬਹਾਦਰ ਹੋ ਗਏ, ਆਪਣੇ ਹੀ ਵੀਰਾਂ ਦੇ ਢਿੱਡੀ ਖੋਭ ਦੇ ਕਟਾਰੀਆਂ, ਦੁਸ਼ਮਣਾਂ ਤੇ ਕਾਹਦਾ ਗਿਲਾਈ, ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ, ਅੱਜ ਤੇਰੇ ਸਰਦਾਰਾਂ ਖੁਦ ਸਰਦਾਰੀਆਂ। ਗੁਰੂ ਪਿਆਰਿਓ, ਕੌਮ ਸਰਦਾਰਾਂ ਦੀ ਸੀ, ਪਰ ਸਾਡੇ ਸਰਦਾਰਾਂ ਨੇ ਸਰਦਾਰੀਆਂ ਹੀ ਵੇਚ ਦਿੱਤੀਆਂ, ਸਾਡੇ ਲੀਡਰਾਂ ਨੇ ਸਾਡੀ ਕੌਮ ਨੂੰ ਸਾਂਭਿਆ ਨਾ, ਲੀਡਰ ਜਿਹੜੇ ਵਿਕਾਊ ਹੋ ਗਏ। ਤੇ ਗੁਰੂ ਪਿਆਰੇ, ਉਹ ਕੌਮ ਦਾ ਤੇ ਰਾਬੀ ਰਾਕਾ ਹੈ ਨਾ, ਜਿਸ ਕੌਮ ਦੇ ਲੀਡਰ ਹੀ ਵਿਕਾਊ ਹੋ ਗਏ, ਚੰਦ ਛਿੱਲੜਾਂ ਦੀ ਖਾਤਰ, ਕੁਰਸੀਆਂ ਦੀ ਖਾਤਰ, ਮਾੜੀਆਂ ਮੋਟੀਆਂ ਜਥੇਦਾਰੀਆਂ ਦੀ ਖਾਤਰ, ਜਿਹਨਾਂ ਨੇ ਆਪਣਾ ਧਰਮ ਵੇਚ ਦਿੱਤਾ, ਦੁਸ਼ਮਣ ਦੇ ਸਾਹਮਣੇ ਗੋਟਣੀ ਪੈ ਗਏ, ਤੇ ਕੌਮ ਨੂੰ ਵਿਚਾਰੀ ਨੂੰ ਕਿੰਨੇ ਸਾਹਮਣਾ ਸੀ, ਪਰ ਉਹ ਸਾਡੀ ਕੌਮ ਦੇ ਅਣਖੀ ਯੋਧੇ, ਜਿਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੌ ਸੌ ਸਿੰਘਾਂ ਨੂੰ ਗੇਲੀਆਂ ਦੇ ਵਿੱਚ ਬੰਨ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਇੱਕ ਮਾਂ ਆਉਂਦੀ ਹੈ, ਪਰ ਇਸ ਤੋਂ ਵੀ ਪਹਿਲਾਂ ਮੈਂ ਇੱਕ ਹੋਰ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ ਕਿ ਫਰਖਸੀਅਰ ਨੂੰ ਜਦੋਂ ਪਤਾ ਲੱਗ ਗਿਆ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਕਈ ਦਿਨ ਹੁਣ ਜਿੱਦਣ ਦੇ ਕੈਦ ਕੀਤੇ ਆ, ਕਿਸੇ ਨੂੰ ਕੋਈ ਰੋਟੀ ਨਹੀਂ, ਕਿਸੇ ਨੂੰ ਕੋਈ ਪਾਣੀ ਨਹੀਂ ਦਿੱਤਾ ਜਾ ਰਿਹਾ, ਭੁੱਖ ਨਿਭਾਣੇ ਰੱਖ ਕੇ ਤਸੀਹੇ ਦਿੱਤੇ ਜਾ ਰਹੇ ਨੇ ਵੀ ਸ਼ਾਇਦ ਕੋਈ ਭੁੱਖ ਦਾ ਮਾਰਿਆ ਆਪਣਾ ਧਰਮ ਤਬਦੀਲ ਕਰ ਲਵੇ। ਹੁਣ ਇੱਦਾਂ ਨਹੀਂ ਹੁੰਦੀ, ਹੋਇਆ ਕੀ, ਫਰਖਸੀਅਰ ਕਹਿੰਦਾ ਮੈਂ ਦੇਖਦਾ। ਹੁਣ ਇਹਨਾਂ ਦੇ ਵਿੱਚ ਛੋਟੇ ਛੋਟੇ ਤਿੰਨ ਤਿੰਨ ਚਾਰ ਚਾਰ ਕਰਕੇ ਗੁਰੂ ਕੇ ਸਿੰਘਾਂ ਨੂੰ ਅਲੱਗ ਅਲੱਗ ਬੈਰਕਾਂ ਦੇ ਵਿੱਚ ਬੰਦ ਕੀਤਾ ਹੋਇਆ ਸੀ, ਔਰ ਇੱਕ ਬੈਰਕ ਦੇ ਕੋਲ ਫਰਖਸੀਅਰ ਹਿੰਦੁਸਤਾਨ ਦਾ ਬਾਦਸ਼ਾਹ ਜਾਂਦਾ, ਉਹਦੀ ਛੋਟੀ ਜਿਹੀ ਤਾਕੀ ਹੈ, ਤਾਕੀ ਦੇ ਵਿੱਚ ਦੀ ਕੀ ਦੇਖਦਾ ਹੈ ਕਿ ਇਹਨਾਂ ਚਾਰਾਂ ਜਾਣਿਆਂ ਦੇ ਵਿੱਚ ਇੱਕ ਬੱਚਾ ਹੈ, ਔਰ ਉਹਨਾਂ ਦੇ ਨਾਲ ਇੱਕ ਨੌਜਵਾਨ ਹੈ, ਇੱਕ ਅੱਧ ਖੜ ਉਮਰ ਦਾ ਬੰਦਾ ਤੇ ਇੱਕ ਬਜ਼ੁਰਗ ਹੈ, ਚਾਰ ਜਾਣੇ ਆ। ਇਹਦੇ ਕੋਲ ਇੱਕ ਰੋਟੀ ਫੜੀ ਹੈ, ਤਾਕੀ ਦੇ ਵਿੱਚ ਦੀ ਵਗਾ ਕੇ ਰੋਟੀ ਇਹਨਾਂ ਦੇ ਮੋਹਰੇ ਸਿੱਟਦਾ। ਸਾਡੇ ਬਾਬਿਆਂ ਦਾ ਧਰਮ ਦੇਖਿਓ ਗੁਰੂ ਪਿਆਰਿਓ, ਰੋਟੀ ਵਗਾ ਕੇ ਇਹਨਾਂ ਦੇ ਮੋਹਰੇ ਸਿੱਟਦਾ, ਕਹਿੰਦਾ ਖਾ ਲਓ, ਨਾਲ ਕਹਿੰਦਾ ਖਾਓ। ਤੇ ਅੰਦਰ ਕੈਦ ਵਿੱਚ ਕੀਤੇ ਹੋਏ ਉਹਨਾਂ ਚਾਰਾਂ ਸਿੰਘਾਂ ਨੇ ਭੌਂ ਕੇ ਦੇਖਿਆ ਤੇ ਤਾਕੀ ਵਿੱਚ ਦੀ ਬਾਦਸ਼ਾਹ ਫਰਖਸੀਅਰ ਖੜਾ ਸੀ ਤੇ ਨਾਲੇ ਮੁਸਕਰਾ ਰਿਹਾ ਸੀ। ਕਹਿੰਦਾ ਸੀ ਧਰਮ ਦੀਆਂ, ਹੁਣ ਉਹਦੇ ਮਨ ਵਿੱਚ ਆਇਆ ਧਰਮ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਭੁੱਖ ਦੇ ਦੁੱਖੋਂ ਮਰ ਜਾਣਾ ਇਹ ਕੋਈ ਛੋਟੀ ਜੀ ਗੱਲ ਨਹੀਂ। ਕਹਿੰਦਾ ਰੋਟੀ ਦਾ ਟੁਕੜਾ ਮੈਂ ਸਿੱਟਿਆ, ਭਾਵੇਂ ਇਹ ਕੱਲ੍ਹ ਨੂੰ ਮਰ ਵੀ ਜਾਂਦੇ ਆ ਨਾ, ਇਹ ਆਪਣਾ ਧਰਮ ਤਬਦੀਲ ਨਹੀਂ ਕਰਨਗੇ, ਮੈਨੂੰ ਪਤਾ, ਪਰ ਆ ਰੋਟੀ ਦੇ ਉੱਤੋਂ ਇਹਨਾਂ ਦਾ ਕਲੇਸ਼ ਤੇ ਮੈਂ ਦੇਖਾਂ ਵੀ ਇਹ ਕਿਵੇਂ ਰੋਟੀ ਦੇ ਟੁਕੜੇ ਤੋਂ ਉੱਤੋਂ ਲੜਦੇ ਆ।
ਹੁਣ ਗੁਰੂ ਪਿਆਰਿਓ ਰੋਟੀ ਦਾ ਟੁਕੜਾ ਇੱਕ ਬੱਚੇ ਦੇ ਹੱਥ ਵਿੱਚ ਪਹਿਲਾਂ ਆਇਆ ਔਰ ਉਸ ਫਰਕਸੀਅਰ ਬਾਦਸ਼ਾਹ ਤਾਕੀ ਦੇ ਵਿੱਚ ਦੀ ਖੜਾ ਦੇਖ ਰਿਹਾ ਸੀ ਬਈ ਬੱਚਾ ਦਵਾ ਦਵ ਇਸ ਰੋਟੀ ਦੇ ਟੁਕੜੇ ਨੂੰ ਮੂੰਹ ਵਿੱਚ ਪਾਵੇਗਾ ਕਿ ਮੇਰੇ ਕੋਲ ਦੂਜੇ ਖੋਹ ਨਾ ਲੈਣ ਪਰ ਇੱਦਾਂ ਹੋਇਆ ਨਹੀਂ ਹੋਇਆ ਕੀ ਉਸ ਬੱਚੇ ਨੇ ਜਿਹੜਾ ਰੋਟੀ ਦਾ ਟੁਕੜਾ ਸੀ ਉਹਦੇ ਲਾਗੇ ਜਿਹੜਾ 24-25 ਸਾਲ ਦਾ ਨੌਜਵਾਨ ਬੈਠਾ ਉਹਦੇ ਹੱਥ ਦੇ ਵਿੱਚ ਰੋਟੀ ਦੇ ਦਿੱਤੀ ਹੈ ਤੇ ਨਾਰਦਾ ਕਹਿੰਦਾ ਤੂੰ ਖਾ ਲਾ ਕਹਿੰਦਾ ਨਹੀਂ ਵੀਰਾ ਮੈਨੂੰ ਨਹੀਂ ਲੋੜ ਤੂੰ ਖਾ ਤੇਰੇ ਤੇ ਜਵਾਨੀ ਹੈ ਕਿਸੇ ਨਾ ਕਿਸੇ ਤਰ੍ਹਾਂ ਤੂੰ ਇਸ ਦੁਸ਼ਮਣ ਦੀ ਕੈਦ ਦੇ ਵਿੱਚੋਂ ਬਚ ਜਾਵੇਂਗਾ ਤੇ ਤੇਰੇ ਤੇ ਹੱਲੇ ਚੜ੍ਹਦੀ ਜਵਾਨੀ ਆ ਤੂੰ ਦੁਸ਼ਮਣ ਦੇ ਨਾਲ ਦਸਤ ਪੰਜਾ ਲੈ ਕੇ ਹਜ਼ਾਰਾਂ ਸੈਂਕੜੇ ਦੁਸ਼ਮਣਾਂ ਨੂੰ ਕਤਲ ਕਰੇਗਾ ਆਖਰੀ ਤੱਕ ਤੱਕ ਤੂੰ ਲੜਦਾ ਰਹੇਗਾ ਔਰ ਗੁਰੂ ਪਿਆਰਿਓ ਉਸ ਨੌਜਵਾਨ ਨੇ ਰੋਟੀ ਦਾ ਟੁਕੜਾ ਫੜਿਆ ਤੇ ਜਿਹੜਾ ਅੱਧ ਖੜ ਵਾਲਾ ਸੀ ਨਾ ਉਹਦੇ ਹੱਥ ਦੇ ਵਿੱਚ ਰੋਟੀ ਦਾ ਟੁਕੜਾ ਫੜਾ ਦਿੱਤਾ ਔਰ ਕਹਿੰਦਾ ਕਹਿੰਦਾ ਬਾਬਾ ਕੋਈ ਗੱਲ ਨਹੀਂ ਵੇਖ ਤੇਰਾ ਪਰਿਵਾਰ ਤੇਰੇ ਮਗਰ ਹੈ ਤੇਰੇ ਛੋਟੇ ਛੋਟੇ ਬੱਚੇ ਹੋਣੇ ਆ ਔਰ ਤੂੰ ਬਚ ਜਾਵੇਂਗਾ ਤੇ ਆਪਣੇ ਬੱਚਿਆਂ ਦੀ ਸਾਰ ਲੈ ਲਵੇਂਗਾ ਪਰ ਉਸ ਵੀ ਅੱਧ ਖੜ ਦੇ 50-52 ਸਾਲ ਦੇ ਉਸ ਵਿਅਕਤੀ ਨੇ ਸਿੰਘ ਨੇ ਪ੍ਰਸ਼ਾਦਾ ਨਾ ਚੱਕਿਆ ਔਰ ਬਜ਼ੁਰਗ ਦੇ ਅੱਗੇ ਕਰ ਦਿੱਤਾ ਹੈ ਹੁਣ ਬਜ਼ੁਰਗ ਨੂੰ ਕਹਿੰਦਾ ਬਾਬਾ ਤੇਰਾ ਬਚਣਾ ਕੌਮ ਵਾਸਤੇ ਬੜੀ ਜ਼ਰੂਰੀ ਹੈ ਕਿਉਂਕਿ ਤੇਰਾ ਤਜ਼ਰਬਾ ਹੈ ਕੌਮ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਇਹ ਤਜ਼ਰਬਿਆਂ ਤੋਂ ਬਗੈਰ ਨਹੀਂ ਜਾ ਸਕਦੀ ਔਰ ਤੇਰਾ ਤਜ਼ਰਬਾ 80-82 ਸਾਲ ਦੀ ਉਮਰ ਹੈ ਤੇਰਾ ਬਚਣਾ ਕੌਮ ਵਾਸਤੇ ਬੜਾ ਜ਼ਰੂਰੀ ਹੈ ਤੂੰ ਰੋਟੀ ਖਾ ਲਾ ਸੋ ਗੁਰੂ ਪਿਆਰਿਓ ਆਖਰ ਰੋਟੀ ਘੁੰਮਦੀ ਘੁੰਮਦੀ ਉਸ ਬੱਚੇ ਤੱਕ ਫੇਰ ਚਲੀ ਜਾਂਦੀ ਹੈ ਕਿਸੇ ਨੇ ਰੋਟੀ ਦਾ ਟੁਕੜਾ ਮੂੰਹ ਦੇ ਵਿੱਚ ਨਹੀਂ ਪਾਇਆ ਆਖਰ ਉਹ ਬੱਚਾ ਰੋਟੀ ਦਾ ਟੁਕੜਾ ਫਰਕ ਸੀਅਰ ਦੇ ਉਸ ਤਾਕੀ ਦੇ ਵਿੱਚ ਦੀ ਮੂੰਹ ਤੇ ਮਾਰਦਾ ਕਹਿੰਦਾ ਟੁਕੜੇ ਦੇ ਬਦਲੇ ਤੂੰ ਸਾਡਾ ਧਰਮ ਵੇਚਣਾ ਧਰਮ ਕਰਾਉਣਾ ਚਾਹੁੰਦਾ ਗੁਰੂ ਪਿਆਰਿਓ ਇੱਦਾਂ ਦੇ ਸਾਡੇ ਸੂਰਮੇ ਹੁੰਦੇ ਸੀ ਨਈ ਲਾਲਚਾਂ ਦੇ ਵਿੱਚ ਆਉਂਦੇ ਸੀ ਹੁਣ ਜਿੰਨਾ ਚਿਰ ਗੁਰੂ ਕਾ ਹੁਣ ਦੇਖਣ ਨੂੰ ਪਹਿਰਾਵਾ ਸਿੱਖਾਂ ਵਾਲਾ ਆਉਂਦਾ ਹੈ ਜਿੰਨਾ ਚਿਰ ਦੂਜੇ ਦਾ ਹੱਕ ਮਾਰ ਕੇ ਨਹੀਂ ਖਾ ਲੈਂਦਾ ਨਾ ਅਫਸਰ ਲੱਗ ਗਿਆ ਬੜੀ ਪਹੁੰਚ ਹੈ ਬੰਦੇ ਦੀ 1.5-2 ਲੱਖ ਰੁਪਈਆ ਤਨਖਾਹ ਲੈਂਦਾ ਆ ਪਿੱਛੇ ਜਿਹਾ ਇੱਕ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਸਰਦਾਰ ਸੀ ਉਹਦਾ ਬਾਪ ਜਿਹੜਾ ਸੀ ਨਾ ਬੜੀ ਵੱਡੀ ਪੋਸਟ ਦੇ ਉੱਤੇ ਸੀ DGP ਪੰਜਾਬ ਸੀ ਉਹਦਾ ਬਾਪ ਜਿਹੜਾ ਸੀ ਔਰ ਗੁਰੂ ਪਿਆਰਿਓ ਉਸ ਖਾੜਕੂਵਾਦ ਦੇ ਸਮੇਂ ਦੇ ਵਿੱਚ ਉਹਨੇ ਨੌਕਰੀਆਂ ਵੀ ਬੜੀਆਂ ਦਿੱਤੀਆਂ ਸੀ ਮੈਂ ਨਾਂ ਦੱਸ ਦਿੰਦਾ ਮਹਿਲ ਸਿੰਘ ਭੁੱਲਰ ਤੁਸੀਂ ਤੁਹਾਡੇ ਸਾਹਮਣੇ ਆ ਜਾਵੇਗਾ ਉਹਦਾ ਨਾਂ ਮਹਿਲ ਸਿੰਘ ਭੁੱਲਰ ਉਹਨੇ ਬੜੀਆਂ ਨੌਕਰੀਆਂ ਦਿੱਤੀਆਂ ਸੀ ਪੰਜਾਬ ਪੁਲਿਸ ਦੇ ਵਿੱਚ ਨੌਜਵਾਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਖਾੜਕੂਵਾਦ ਤੋਂ ਇਸ ਪਾਸੇ ਵੱਲ ਆ ਜਾਣ ਔਰ ਉਹਦਾ ਪੁੱਤਰ ਪਿੱਛੇ ਜੇ ਉਹਦਾ ਨਾਂ ਗੁਰਬਚਨ ਸਿੰਘ ਸੀ ਸ਼ਾਇਦ ਦੜ ਗੁਰੂ ਪਿਆਰਿਓ ਅੱਜ ਜੇ ਦੇਖਿਆ ਜਾਵੇ ਨਾ ਤਾਂ ਇੱਕ ਹੌਲਦਾਰ ਬਣਨ ਦੇ ਕਾਬਲ ਨਹੀਂ ਸੀ ਕੋਈ ਪੜ੍ਹਿਆ ਲਿਖਿਆ ਨਹੀਂ ਸੀ ਕੋਈ ਤਜਰਬਾ ਨਹੀਂ ਸੀ ਕੋਈ ਉੱਚੀ ਵਿੱਦਿਆ ਉਹਨੇ ਹਾਸਲ ਨਹੀਂ ਸੀ ਕੀਤੀ ਪਰ ਆਪਣੇ ਪਿਓ ਦੇ ਸਿਰ ਦੇ ਉੱਤੇ ਅੱਜ DIG ਬਣ ਗਿਆ ਸੀਗਾ DIG ਬਣ ਗਿਆ 2,16,000 ਰੁਪਈਆ ਉਹਦੀ ਤਨਖਾਹ ਸੀ ਤੇ ਗੁਰੂ ਪਿਆਰਿਓ ਹੁਣ ਚਿਹਰੇ ਦੇ ਉੱਤੇ ਦਾੜਾ ਪ੍ਰਕਾਸ਼ ਹੈ ਭਾਵੇਂ ਵੱਧਾ ਹੋਇਆ ਪਰ ਦੇਖਣ ਨੂੰ ਉਹਦੀ ਦਿੱਖ ਸਰਦਾਰਾਂ ਵਾਲੀ ਸੀ ਸਿੱਖਾਂ ਵਾਲੀ ਸੀ ਸਿਰ ਦੇ ਉੱਤੇ ਪੱਗ ਸੀ ਤੇ ਗੁਰੂ ਪਿਆਰਿਓ ਸ਼ਰਮਸਾਰ ਹੋਈ ਉਦੋਂ ਦੁਨੀਆ ਸਾਡੀ ਕੌਮ ਸ਼ਰਮਸਾਰ ਹੋਈ ਔਰ ਜਿਹੜਾ ਚਿਹਰਾ ਜਿਹੜਾ ਸਰੂਪ ਹੈ ਉਹ ਗੁਰੂ ਨਾਨਕ ਦਾ ਉਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੇ 8,00,000 ਰਿਸ਼ਵਤ ਦੇ ਤੌਰ ਦੇ ਉੱਤੇ ਗ੍ਰਿਫਤਾਰ ਕਰਕੇ ਅਗਲਿਆਂ ਨੇ ਜੇਲ੍ਹ 'ਚ ਹਜੇ ਤੱਕ ਡੱਕਿਆ ਹੋਇਆ ਇੱਕ ਘਟਨਾ ਨਹੀਂ ਇੱਕ ਤਾਂ ਮੈਂ ਤੁਹਾਨੂੰ ਦੱਸੀ ਹੈ ਨਾ ਇਹ ਬਹੁਤ ਵੱਡੀ ਘਟਨਾ ਸੀ ਤੇ ਛੋਟੀਆਂ ਛੋਟੀਆਂ ਘਟਨਾ ਗੁਰੂ ਪਿਆਰਿਓ ਕਿੰਨੀਆਂ ਕੁ ਰੋਜ਼ ਬੀਤਦੀਆਂ ਕਿੱਡੇ ਕਿੱਡੇ ਸਰਦਾਰ ਜਦੋਂ ਕਿਤੇ ਦਫ਼ਤਰਾਂ ਦੇ ਵਿੱਚ ਜਾਈਦਾ ਤੇ ਲੋਕਾਂ ਦੀਆਂ ਜੇਬਾਂ ਵੱਲ ਨੂੰ ਦੇਖਦੇ ਹੁੰਦੇ ਆ ਵੀ ਇਹ ਗਰੀਬ ਭਾਵੇਂ ਗਰੀਬ ਹੈ ਰਵੇ ਗਰੀਬ ਅਸੀਂ ਕੀ ਲੈਣਾ ਸਾਨੂੰ ਤੇ 500-700 ਰੁਪਈਆ ਚਾਹੀਦਾ ਫਿਰ ਇਹਦਾ ਕੰਮ ਕਰਾਂਗੇ ਸੋ ਗੁਰੂ ਪਿਆਰਿਓ ਇਹ ਸਾਡੇ ਸਿੱਖੀ ਨੂੰ ਲਾਜ ਆਉਂਦੀ ਹੈ ਤੇ ਅਸੀਂ ਤੇ ਸਿੱਖਦੇ ਆਏ ਹਾਂ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਕਾਏ ਅਸੀਂ ਤੇ ਮੁਰਦੇ ਖਾ ਰਹੇ ਹਾਂ ਇਹ ਮੁਰਦਾ ਖਾਣ ਵਾਲੀ ਗੱਲ ਹੈ ਜਦੋਂ ਕਿਸੇ ਦਾ ਹੱਕ ਮਾਰ ਕੇ ਖਾਣਾ ਤੇ ਗੁਰੂ ਪਿਆਰਿਓ ਭਾਵੇਂ ਇੱਥੇ ਤੁਹਾਡੀ ਪੇਸ਼ ਨਹੀਂ ਜਾਂਦੀ ਕਿਉਂਕਿ ਤੁਸੀਂ ਇਮਾਨਦਾਰ ਦੇਸ਼ਾਂ ਦੇ ਵਿੱਚ ਵੱਸਦੇ ਹੋ ਪਰ ਇੱਥੇ ਵੀ ਘਟਨਾਵਾਂ ਇੱਦਾਂ ਦੀਆਂ ਸੁਣੀ ਲਈਦੀਆਂ ਬਈ ਇੱਥੇ ਟਰਾਂਸਪੋਰਟ ਵਾਲੇ ਉਹਨਾਂ ਨੇ ਨਵੇਂ ਡਰਾਈਵਰ ਰੱਖੇ ਹੁੰਦੇ ਆ ਤੇ ਉਹਨਾਂ ਦੀਆਂ ਤਨਖਾਹਾਂ ਮਾਰ ਹੀ ਲੈਂਦੇ ਆ ਇੱਥੇ ਵੀ ਖਬਰਾਂ ਅਸੀਂ ਸੁਣਦੇ ਰਹਿੰਦੇ ਹਾਂ ਬਹੁਤਿਆਂ ਦੇ ਹੱਕ ਮਾਰੇ ਜਾਂਦੇ ਆ ਔਰ ਕੰਮ ਕਰਵਾਉਣ ਵਾਸਤੇ 15-15, 18-18 ਡਾਲਰ ਉਹਨਾਂ ਨਾਲ ਤੈਅ ਕੀਤੇ ਜਾਂਦੇ ਆ ਤੇ ਬਾਅਦ ਵਿੱਚ ਗਰੀਬਾਂ ਨੂੰ 10-10, 12-12 ਡਾਲਰ ਦੇ ਕੇ ਤੋਰ ਦਿੱਤਾ ਜਾਂਦਾ ਵੀ ਇਹ ਸਾਨੂੰ ਕੀ ਕਰ ਲਏਗਾ ਇਹ ਹੈ ਹੱਕ ਮਾਰਨਾ ਪਰ ਗੁਰੂ ਕਾ ਸਿੱਖ ਕਦੀ ਕਿਸੇ ਦਾ ਹੱਕ ਨਹੀਂ ਮਾਰਦਾ ਹੁੰਦਾ ਸੀ ਅੱਜ ਆਓ ਉਸ ਘਟਨਾ ਦੇ ਨਾਲ ਫਿਰ ਆਪਣਾ ਧਿਆਨ ਜੋੜਨ ਦਾ ਯਤਨ ਕਰੀਏ ਕਿ ਇੱਕ ਬਿਰਧ ਮਾਂ ਜਾਂਦੀ ਹੈ ਫਰਕ ਸੀਅਰ ਦੇ ਦਰਬਾਰ ਵਿੱਚ ਉਹ ਪਹੁੰਚ ਕਿਵੇਂ ਕਰਦੀ ਹੈ ਇੱਕ ਹਿੰਦੂ ਰਤਨ ਚੰਦ ਉਹ ਇੱਥੇ ਮਾੜਾ ਮੋਟਾ ਅਫਸਰ ਲੱਗਿਆ ਹੋਇਆ ਸੀ ਉਹਦੇ ਤੱਕ ਪਹੁੰਚ ਕਰਦੀ ਹੈ ਕਿ ਮੇਰਾ ਪੁੱਤ ਪੁਲਿਸ ਨੇ
ਬੇਕਸੂਰ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਸੱਜਦ ਭਰਾਵਾਂ ਦੇ ਕੋਲ ਉਹਨੂੰ ਭੇਜ ਦਿੱਤਾ ਜਾਂਦਾ ਤੇ ਸੱਜਦ ਭਰਾਵਾਂ ਨੂੰ ਤਰਸ ਆ ਜਾਂਦਾ ਇਸ ਮਾਈ ਦੇ ਉੱਤੇ। ਇਹਨੂੰ ਫਰਕ ਸੀਰ ਦੇ ਫੇਜ ਕਰ ਦਿੱਤਾ ਜਾਂਦਾ ਤੇ ਹੁਣ ਇਹ ਕਹਿੰਦੀ ਕੀ ਹੈ? ਕਹਿੰਦੀ ਹੈ ਮੇਰਾ ਪੁੱਤ, ਮੈਂ ਆਪਣੇ ਪੁੱਤ ਨੂੰ ਵਿਆਹ ਕੇ ਆ ਰਹੀ ਸਾਂ, ਹਲੇ ਮੈਂ ਆਪਣੇ ਨੂੰਹ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣਾ ਸੀ। ਤੇ ਗੁਰੂ ਪਿਆਰੇ ਉਹ 18 ਕੁ ਸਾਲ ਦਾ ਉਹ ਨੌਜਵਾਨ ਕਹਿੰਦੀ ਹੈ ਮੇਰਾ ਪੁੱਤ, ਪੁਲਿਸ ਨੇ ਸਿੱਖ ਸਮਝ ਕੇ ਉਹਨੂੰ ਗ੍ਰਿਫਤਾਰ ਕਰ ਲਿਆ। ਕਹਿੰਦੀ ਮੇਰਾ ਪੁੱਤ ਦਰਅਸਲ ਸਿੱਖ ਨਹੀਂ ਸੀ, ਮੇਰਾ ਪੁੱਤ ਸਿੱਖ ਨਹੀਂ ਗਾ। ਆ ਦੇਖੋ, ਕਹਿੰਦੀ ਮੈਂ ਆਪਣੀ ਨੂੰਹ ਨੂੰ ਨਾਲ ਲੈ ਕੇ ਆਈ ਹਾਂ, ਉਹਦੇ ਹੱਥਾਂ ਨੂੰ ਲੱਗੀ ਮਹਿੰਦੀ ਤੇ ਚੂੜਾ ਦੱਸਦਾ ਹੈ ਕਿ ਉਹ ਸੱਜ ਵਿਆਹੀ, ਇਹਦੀਆਂ ਬਦ ਦਵਾਵਾਂ ਨਾਲ ਨਹੀਂ। ਬਾਦਸ਼ਾਹ ਤੂੰ ਆਪਣੇ ਯੁੱਗ ਯੁੱਗ ਜਿਵੇਂ ਰਹਿੰਦੀ ਦੁਨੀਆਂ ਤੱਕ, ਇੱਕ ਵਾਰ ਮੇਰੇ ਪੁੱਤ ਨੂੰ ਛੱਡ ਦੇ। ਤੇ ਗੁਰੂ ਪਿਆਰੇ ਉਹ ਬਾਦਸ਼ਾਹ ਫਰਕ ਸੀਰ ਨੂੰ ਇਹਦੇ ਤਰਲਿਆਂ ਦੇ ਉੱਤੇ ਤਰਸ ਆ ਜਾਂਦਾ ਤੇ ਲਿਖ ਕੇ ਦੇ ਦਿੰਦਾ ਹੈ, ਕਹਿੰਦਾ ਇਹਦਾ ਬੱਚਾ ਛੱਡ ਦਿੱਤਾ ਜਾਵੇ। ਹੁਣ ਗੁਰੂ ਪਿਆਰੇ ਉਹ ਬੱਚਾ ਛੱਡਣ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਮਾਂ ਦੇ ਵਿੱਚ ਇੱਕ ਨਵੇਂ ਸਾਹ ਆ ਜਾਂਦੇ ਨੇ ਕਿ ਅੱਜ ਮੇਰੇ ਪੁੱਤ ਦੀ ਜਾਨ ਬਚ ਜਾਵੇਗੀ। ਤੇ ਨਾਲ ਫਰਕ ਸੀਰ ਨੇ ਇੱਕ ਗੱਲ ਆਖ ਦਿੱਤੀ ਹੈ ਕੋਤਵਾਲ ਨੂੰ ਵੀ ਇਹ ਮਾਤਾ ਜਦੋਂ ਚਿੱਠੀ ਲੈ ਕੇ ਆਵੇ ਇਹਦੇ ਬੱਚੇ ਨੂੰ ਛੱਡ ਦਿੱਤਾ ਜਾਵੇ, ਪਰ ਇੱਕ ਗੱਲ ਕਰਿਓ, ਇਹਦੇ ਬੱਚੇ ਨੂੰ ਪੁੱਛ ਲਈ ਜਾਵੇ ਪਹਿਲਾਂ ਵੀ ਤੂੰ ਸਿੱਖ ਆ ਕਿ ਨਹੀਂ ਸਿੱਖ ਆ, ਤੂੰ ਸਿੱਖ ਆ ਕਿ ਹਿੰਦੂ ਆ। ਇਹ ਆਖਦੀ ਸੀ ਵੀ ਅਸੀਂ ਤੇ ਹਿੰਦੂ ਪਰਿਵਾਰਾਂ ਵਿੱਚ ਜੰਮੇ ਪਲੇ ਆ, ਮੇਰਾ ਪੁੱਤ ਸਿੱਖ ਨਹੀਂ ਹੈ। ਹੁਣ ਇਹ ਫਰਕ ਸੀ ਇਹਨੇ ਕਹਿਤਾ ਵੀ ਜੇ ਇਹਦਾ ਪੁੱਤ ਮੰਨ ਜਾਵੇ ਵੀ ਮੈਂ ਸਿੱਖ ਨਹੀਂ ਗਾ, ਮੈਨੂੰ ਧੱਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਇਹਨੂੰ ਕਹਿੰਦਾ ਛੱਡ ਦਿੱਤਾ ਜਾਵੇ ਤੇ ਕੋਈ ਜ਼ੁਲਮ ਨਾ ਕੀਤਾ ਜਾਵੇ। ਹੁਣ ਗੁਰੂ ਪਿਆਰਿਓ ਮਾਂ ਉਹ ਚਿੱਠੀ ਲੈ ਕੇ ਕੋਤਵਾਲ ਦੇ ਕੋਲ ਪਹੁੰਚਦੀ ਹੈ ਔਰ ਅੱਜ ਇਹਦੇ ਪੁੱਤ ਦੀ ਵਾਰੀ ਸੀ, ਚਪਾ 4-5 ਇਹਦੇ ਤੋਂ ਪਹਿਲਾਂ ਸ਼ਹੀਦ ਕਰ ਦਿੱਤੇ ਜਾਂਦੇ ਆ, ਇਹਦੇ ਪੁੱਤ ਦੀ ਵਾਰੀ ਆਉਣ ਵਾਲੀ ਹੈ ਤੇ ਭੱਜ ਕੇ ਜਾ ਕੇ ਸਿਪਾਹੀ ਜਿਹੜਾ ਨਾ ਕੋਤਵਾਲ ਨੂੰ ਚਿੱਠੀ ਫੜਾਉਂਦਾ ਤੇ ਨਾਲ ਮਾਂ ਨੂੰ ਪੇਸ਼ ਕਰ ਦਿੰਦਾ। ਕਹਿੰਦਾ ਬਾਦਸ਼ਾਹ ਵੱਲੋਂ ਇੱਕ ਚਿੱਠੀ ਆਈ ਆ, ਇਹ ਮਾਂ ਦਾ ਕੋਈ ਪੁੱਤ ਹੈ, ਉਹ ਇੱਥੇ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤੇ ਉਹਨੂੰ ਛੱਡ ਦਿੱਤਾ ਜਾਵੇ ਇਸ ਸ਼ਰਤ ਦੇ ਉੱਤੇ ਜੇ ਉਹ ਬੱਚਾ ਕਹਿ ਦੇਵੇ ਮੈਂ ਸਿੱਖ ਨਹੀਂ ਗਾ। ਹੁਣ ਗੁਰੂ ਪਿਆਰਿਓ ਮਾਂ ਦੀਆਂ ਅੱਖਾਂ ਦੇ ਸਾਹਮਣੇ ਪੁੱਤ ਖੜਾ ਤੇ ਜਦੋਂ ਚਿੱਠੀ ਫੜਾਈ ਜਾਂਦੀ ਹੈ ਤੇ ਉਸ ਵੇਲੇ ਲੱਕੜ ਦੇ ਵਿੱਚੋਂ ਕੱਢ ਕੇ ਬੱਚੇ ਨੂੰ ਬਾਹਰ ਲਿਆਂਦਾ ਜਾਂਦਾ। ਲੈ ਬੱਚਾ, ਕਹਿੰਦਾ ਤੇਰੀ ਜ਼ਿੰਦਗੀ ਕਿੰਨੀ ਚੰਗੀ ਸੀ, ਤੇਰੀ ਕਿੰਨੀ ਕਿਸਮਤ ਚੰਗੀ ਸੀ, ਆ ਤੇਰੀ ਮਾਂ ਐਨ ਮੌਕੇ ਦੇ ਉੱਤੇ ਪਹੁੰਚ ਕੇ ਤੇਰੇ ਲਈ ਫਰਿਆਦ ਕੀਤੀ ਤੇ ਬਾਦਸ਼ਾਹ ਰਹਿਮਤ ਦੇ ਘਰ ਦੇ ਵਿੱਚ ਆਇਆ ਤੇ ਤੇਰੀ ਜਾਨ ਬਖਸ਼ ਦਿੱਤੀ ਜਾਂਦੀ ਹੈ। ਤੇ ਉਸ ਵੇਲੇ ਬੱਚਾ ਆਪਣੇ ਆਪ ਤੋਂ ਬਾਹਰ ਹੋ ਗਿਆ, ਕਹਿੰਦਾ ਗੱਲ ਕੀ, ਮੇਰੇ ਸੈਂਕੜੇ ਭਰਾ ਜਿਸ ਤਲਵਾਰ ਦੇ ਨਾਲ ਕਤਲ ਕਰ ਦਿੱਤੇ, ਅੱਜ ਮੈਨੂੰ ਕਤਲ ਕਰਨ ਲੱਗਿਆ, ਤਲਵਾਰ ਨੂੰ ਸ਼ਰਮ ਕਿਉਂ ਆ ਗਈ ਹੈ, ਮੈਨੂੰ ਜਲਦੀ ਤੋਂ ਜਲਦੀ ਕਤਲ ਕਰ ਦਿੱਤਾ ਜਾਵੇ। ਤੇ ਆਖਣ ਲੱਗੇ ਨਹੀਂ, ਤੇਰੀ ਮਾਂ ਕਹਿੰਦੀ ਆ ਤੁਸੀਂ ਹਿੰਦੂ ਆ, ਤੁਸੀਂ ਸਿੱਖ ਨਹੀਂ ਹੈ। ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ, ਇਹ ਝੂਠ ਬੋਲ ਰਹੀ ਹੈ, ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਣਾ ਚਾਹੁੰਦਾ ਹੈ, ਉਹ ਕਿਹੜੀ ਮਾਂ ਹੋਵੇਗੀ ਜਿਹੜੀ ਪੁੱਤ ਨੂੰ ਰੋਕੇਗੀ। ਤੇ ਗੁਰੂ ਪਿਆਰਿਓ ਉਹ ਬੱਚਾ ਰੋਹ ਵਿੱਚ ਆ ਕੇ ਆਪਣੀ ਮਾਂ ਨੂੰ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈ, ਤੂੰ ਮੈਨੂੰ ਜਨਮ ਦਿੱਤਾ ਹੈ, ਪਰ ਮੇਰਾ ਅਸਲੀ ਮਾਂ ਜਿਹੜੀ ਹੈ ਮਾਤਾ ਸਾਹਿਬ ਕੌਰ ਹੈ, ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਹੁਣ ਮੈਂ ਉਹਦੇ ਚਰਨਾਂ ਵਿੱਚ ਪਹੁੰਚਾਂਗਾ। ਤੇ ਇਹ ਬੱਚਾ, ਇਹ ਨੌਜਵਾਨ ਕਿਸ ਤਰ੍ਹਾਂ ਆਪਣੀ ਮਾਂ ਨੂੰ ਜਵਾਬ ਦਿੰਦਾ, ਢਾਡੀ ਜਿੱਤੇ ਪਾਸੋਂ ਸੁਣੋ।

ਪਿਆਰਿਓ ਸਿੱਖ ਇਤਿਹਾਸ ਦੀਆਂ ਅਜੀਬੋ ਗਰੀਬ ਕਥਾਵਾਂ ਨੇ। ਬੰਦਾ ਪੜ੍ਹ ਕੇ ਹੈਰਾਨ ਹੁੰਦਾ ਹੈ, ਏਦਾਂ ਵੀ ਹੋ ਜਾਂਦਾ ਹੈ। ਇੱਕ ਮਾਂ ਬੜੀ ਜਦੋ ਜਹਿਦ ਕਰਕੇ ਬਾਦਸ਼ਾਹ ਦੀ ਸਿਫਾਰਿਸ਼ ਲੈ ਕੇ ਇੱਕ ਚਿੱਠੀ ਲੈ ਕੇ ਦੇ ਦਿੰਦਾ ਬਾਦਸ਼ਾਹ ਵੀ ਇਸ ਮਾਈ ਦੇ ਪੁੱਤ ਨੂੰ ਛੱਡ ਦਿੱਤਾ ਜਾਵੇ। ਤੇ ਗੁਰੂ ਪਿਆਰਿਓ ਜਦੋਂ ਇਹ ਹੁਕਮ ਬੱਚੇ ਤੱਕ ਪਹੁੰਚਦਾ ਹੈ ਨਾ, ਨੌਜਵਾਨ ਬੱਚਾ ਤਾਜ਼ਾ ਵਿਆਹ ਹੋਇਆ, ਘਰ ਵਾਲੀ ਸਾਹਮਣੇ ਖੜੀ ਹੈ, ਹੱਥਾਂ ਨੂੰ ਮਹਿੰਦੀ ਲੱਗੀ ਹੈ, ਨਵਾਂ ਚੂੜਾ ਪਾਇਆ, ਉਹਦੀ ਮਾਂ ਸ਼ਾਇਦ ਇਸੇ ਕਰਕੇ ਲੈ ਕੇ ਆਈ ਸੀ ਵੀ ਜਵਾਨੀ ਦੇ ਉੱਤੇ, ਹੁਸਨ ਦੇ ਉੱਤੇ ਮੇਰਾ ਪੁੱਤ ਡੁੱਲ ਕੇ ਤੇ ਆਪਣੇ ਆਪ ਨੂੰ ਸਿੱਖ ਨਾ ਸਾਬਤ ਕਰਕੇ ਇੱਕ ਹਿੰਦੂਆਂ ਦਾ ਬੱਚਾ ਦੱਸ ਕੇ ਆਪਣੀ ਜਾਨ ਬਚਾ ਲਏਗਾ। ਪਰ ਇੱਦਾਂ ਹੋਇਆ ਹੀ ਨਹੀਂ। ਮਾਂ ਤਰਲੇ ਕਰਦੀ ਹੈ, ਸਿਫਾਰਿਸ਼ ਆ ਗਈ ਹੈ, ਪਰ ਗੁਰੂ ਪਿਆਰਿਓ ਜਦੋਂ ਬੱਚੇ ਨੂੰ ਆਖਿਆ ਗਿਆ ਨਾ ਜਾ, ਕਹਿੰਦੇ ਤੈਨੂੰ ਛੱਡ ਦਿੱਤਾ, ਤੈਨੂੰ ਬਾਦਸ਼ਾਹ ਨੇ ਆਖ ਦਿੱਤਾ ਵੀ ਇਹਨੂੰ ਕਤਲ ਨਾ ਕਰਿਓ, ਕਹਿੰਦਾ ਕਿਉਂ, ਮੇਰੇ ਹਜ਼ਾਰਾਂ ਵੀਰਾਂ ਤੇ ਸੈਂਕੜਿਆਂ ਵੀਰਾਂ ਤੇ ਜਿਹੜੀ ਤਲਵਾਰ ਚੱਲੀ ਉਹ ਮੇਰੇ ਤੇ ਚੱਲਣ ਤੋਂ ਕਿਉਂ ਸ਼ਰਮਾ ਗਈ ਹੈ, ਮੈਨੂੰ ਕਤਲ ਕਰੋ। ਮੇਰੇ ਸੈਂਕੜੇ ਭਰਾ ਜਿਸ ਰਸਤੇ ਵਿੱਚ ਦੀ ਚੱਲ ਕੇ ਸ਼ਹੀਦੀ ਦਾ ਜਾਂ ਪੀ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਚੁੱਕੇ ਹਾਂ ਤੇ ਮੈਨੂੰ ਕਿਉਂ ਲੇਟ ਕੀਤਾ ਜਾ ਰਿਹਾ। ਕਹਿੰਦੇ ਤੇਰੀ ਮਾਂ ਕਹਿੰਦੀ ਹੈ ਬਈ ਤੂੰ ਸਿੱਖਾਂ ਦਾ ਮੁੰਡਾ ਹੀ ਨਿਗਾ, ਤੈਨੂੰ ਤੇ ਐਵੇਂ ਭੁਲੇਖੇ ਨਾ ਫੜ ਕੇ ਲਿਆਂਦਾ। ਤੇ ਉਹ ਬੱਚਾ ਰੋਹ ਵਿੱਚ ਆ ਕੇ ਕਹਿੰਦਾ ਕਹਿੰਦਾ ਦਰਅਸਲ ਇਹ ਮੇਰੀ ਮਾਂ ਹੀ ਨਿਗੀ। ਗੁਰੂ ਪਿਆਰਿਓ ਏਦਾਂ ਦੇ ਸਾਡੇ ਯੋਧਿਆਂ ਦੇ ਸਿਰੜ ਹੁੰਦੇ ਸੀ, ਏਦਾਂ ਦੀ ਸਾਡੀ ਸਿੱਖੀ ਸੀ ਜਿਹਦੀਆਂ ਬਾਤਾਂ ਤੁਹਾਡੇ ਨਾਲ ਪਾਉਂਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਉਹ ਸਾਡੀ ਸਿੱਖੀ ਹਿਰਦਿਆਂ ਦੇ ਵਿੱਚ ਫਿਰ ਵਾਪਸ ਆ ਜਾਵੇ, ਹਿਰਦਿਆਂ 'ਚ ਵੱਸ ਜਾਵੇ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਮਹਾਨ ਵੀਰ ਸਪੁੱਤਰ ਬਣ ਕੇ ਅਸੀਂ ਖੰਡੇ ਪਾਟੇ ਦੀ ਪੌਲ ਲੈ ਕੇ ਉਹ ਸਿੱਖੀ ਦੇ ਫਿਰ ਇਤਿਹਾਸ ਨੂੰ ਦੁਹਰਾ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਜਥਾ ਆ ਚੁੱਕਾ ਹੈ ਜੀ, ਜੀ ਆਇਆਂ ਨੂੰ ਭਾਈ ਸਾਹਿਬ ਜੀ ਆ ਗਏ, ਭਾਈ ਗੁਰਸੇਵਕ ਸਿੰਘ ਜੀ, ਸੋ ਅਗਲੀ ਸੇਵਾ ਉਹ ਨਿਭਾਉਣਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਇਸ ਤੋਂ ਅੱਗੇ ਫਿਰ ਆਪਾਂ ਇਤਿਹਾਸ ਆਰੰਭ ਕਰਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਹੁੰਦੀ ਹੈ। ਦਰਅਸਲ ਇਹ ਜਿਹੜਾ ਇਤਿਹਾਸ ਚੱਲਿਆ ਨਾ ਵੀ ਸਿੱਖ ਰਾਜ ਕਿਵੇਂ ਬਣਿਆ ਸੀ ਅਤੇ ਬਾਬਾ ਬੰਦਾ ਸਿੰਘ ਦਾ ਯੋਗਦਾਨ ਇਹਦੇ ਵਿੱਚ ਕੀ ਸੀ ਅਤੇ ਬਾਬਾ ਬੰਦਾ ਸਿੰਘ ਜੀ ਕਿੰਨਾ ਰਾਜ ਕਰਕੇ ਗਏ, ਇਹ ਜ਼ਿਕਰ ਤੁਹਾਡੇ ਨਾਲ ਕਰ ਚੁੱਕੇ ਹਾਂ। ਅਤੇ ਇਸ ਤੋਂ ਬਾਅਦ ਫਿਰ ਆਪਾਂ ਜਦੋਂ ਸਾਡਾ ਸੂਰਮੇ ਸਾਡੀ ਕੌਮ ਦੇ ਯੋਧੇ ਮਿਸਲਾਂ ਦੇ ਟਾਈਮਾਂ ਤੱਕ ਜੋ ਮੱਲਾਂ ਮਾਰਦੇ ਨੇ ਇਹ ਸਾਰਾ ਜ਼ਿਕਰ ਆਵੇਗਾ। ਸੋ ਬੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੜੀ ਡਿਟੇਲ ਦੇ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਤੁਸ਼ ਬੁੱਧੀ ਮੁਤਾਬਕ ਤੁਹਾਡੇ ਨਾਲ ਕਹਿਣ ਦਾ ਯਤਨ ਕਰਾਂਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਅੱਜ ਦਾ ਦਿਨ ਸੋਢੀ ਸੁਲਤਾਨ ਸਤਿਗੁਰੂ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹ ਆਪ ਜੀ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੰਗਤ ਲਈ, ਆਪਣੀ ਕੌਮ ਲਈ ਆਪ ਘਾਲਣਾ ਘਾਲ ਕੇ ਨਵੇਂ ਪੂਰਨੇ ਪਾਏ, ਸਤਿਗੁਰੂ ਸੱਚੇ ਪਾਤਸ਼ਾਹ ਨਿਮਰਤਾ ਦੇ ਸਾਗਰ ਸਨ ਮਹਾਰਾਜ ਨੇ, ਜਿੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਲੰਬਾ ਸਮਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਸੇਵਾਵਾਂ ਕੀਤੀਆਂ। ਉਹਨਾਂ ਸੇਵਾਵਾਂ ਦੀ ਬਦੌਲਤ ਫਿਰ ਸਮਾਂ ਆਇਆ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਪ ਜੀ ਨੂੰ ਗੁਰਗੱਦੀ ਦੀ ਸੇਵਾ ਬਖਸ਼ਿਸ਼ ਕੀਤੀ। ਪਰ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਨਿਮਰਤਾ ਹੈ, ਉਹ ਆਪ ਜੀ ਅਕਸਰ ਸ਼ਬਦਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਸੁਣਦੇ ਹੋ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਤ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਅਸੀਂ ਯਾਦ ਕਰ ਰਹੇ ਹਾਂ। ਆਓ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਆਪ ਜੀ ਨੂੰ 5 ਵਜੇ ਤੱਕ ਕੀਰਤਨ ਸਰਵਣ ਕਰਵਾਉਣਗੇ। ਆਓ ਉਹਨਾਂ ਪਾਸੋਂ ਸਤਿਗੁਰੂ ਕੀ ਮਹਿਮਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ

ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਸ਼ੋ

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਹਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਪਿੰਡ ਸਾਹਿਬ ਮਾਤ ਪਿਤਾ।

ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ। ਹਰ ਕੇ ਗੁਣ ਹਰ ਭਾਵਦੇ, ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕੋ ਵਾਰੀ।

ਦਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿੰਨ

ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ, ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਸਤਿਗੁਰ ਦਾ ਤਾਇ ਆਖੀਐ ਤੁਸ ਕਰੇ ਪਸਾਉ, ਹੋਂ ਗੁਰ ਵਿਟ ਹੋਂ ਸਦਵਾਰਿਆ।

ਦੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਣ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀ ਹੈ ਕਹ ਕਿਤ ਬਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ

ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।